ਬੋਲ ਕੇ ਉੱਚੀ, ਸਾਰੇ ਬੋਲੋ ਉੱਚੀ ਬੋਲ ਕੇ, ਵਾਹਿਗੁਰੂ।

ਵਾਹਿਗੁਰੂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਪਾਵਨ ਇਹ ਸ਼ਬਦ ਆਪਾਂ ਹੁਕਮਨਾਮਾ ਸਾਹਿਬ ਦੇ ਰੂਪ ਵਿੱਚ ਤੁਸੀਂ ਸਾਰੇ ਪੜ੍ਹ ਕੇ ਆਏ ਹੋ। ਧਨਾਸਰੀ ਰਾਗ ਦੇ ਵਿੱਚ ਬੰਦਨਾ, ਬੰਦਨਾ ਹੁੰਦੀ ਨਮਸਕਾਰ। ਬੰਦਨਾ ਕਿਹਨੂੰ ਕਰਨੀ? ਹਰ ਬੰਦਨਾ, ਹਰ ਬੰਦਨਾ। ਅਤੇ ਹੋਣੀ ਕਿੱਦਾਂ? ਅੱਗੇ ਨਾਲ ਹੀ ਦੱਸਦਾ, ਇਹਦੇ ਗੁਣ ਗਾਵੋ ਗੋਪਾਲ ਰਾਏ। ਆ ਜਿਹੜੇ ਤੁਸੀਂ ਕਰ ਰਹੇ, ਇਹ ਗੁਣ ਗਾਉਣ ਨਾਲ ਕੀ ਹੁੰਦਾ? ਜਦੋਂ ਤੁਸੀਂ ਨੇਤਰ ਬੰਦ ਕਰਕੇ ਬੋਲਦੇ ਹੋ ਨਾ, ਮਨ ਸਾਡਾ ਅੱਖਾਂ 'ਚ, ਇਹ ਕਈ ਜਨਮਾਂ ਦਾ ਮੇਲਾ ਵਾ। ਗੁਰਬਾਣੀ 'ਚ ਲਿਖਿਆ, ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਆ ਗਈ, ਕਾਲਾ ਹੋਆ ਸਿਆ। ਇਹ ਜਿੰਨਾ ਚਿਰ ਮੇਲਾ ਉਨਾ ਚਿਰ ਇਹ ਆਪਣਾ ਮਿਸ਼ਨ ਪੂਰਾ ਨਹੀਂ ਕਰ ਸਕਦਾ। ਕਿਹੜਾ ਮਿਸ਼ਨ ਇਹਦਾ? ਇਹਨੂੰ ਮਾਨਸ ਜਨਮ ਮਿਲਿਆ ਨਾ, ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ, ਇਹਨੂੰ ਮਿਲੀ ਮਨ ਸਾਡੇ ਨੂੰ। ਅੱਗੇ ਵੀ ਕਈ ਜੂਨਾਂ 'ਚ ਹੋ ਆਇਆ ਵਾ, ਕਈ ਜਨਮ ਪਏ ਕੀਟ, ਕੀੜੇ ਦੀ ਦੇਹ ਵੀ ਇਹਨੂੰ ਮਿਲੀ ਸੀ, ਪਤੰਗੇ ਦੀ ਇਹਨੂੰ ਦੇਹ ਮਿਲੀ ਸੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ, ਗਜ ਕਿਹਨੂੰ ਕਹਿੰਦੇ? ਹਾਥੀ ਨੂੰ। ਮੀਨ ਮੱਛੀ ਨੂੰ, ਕੁਰੰਗਾ ਹਿਰਨ। ਇਹੋ ਹੀ ਮਨ ਉਹੀ ਆ, ਜੋਤ ਉਹ ਜੁਗਤ ਸਾਹਿਬ ਸੇ ਕਾਇਆ, ਇਹ ਕਾਇਆ ਪਲਟਦਾ ਰਿਹਾ। ਬੜੇ ਜਨਮ ਹੋ ਗਏ ਇਹਨੂੰ, ਥੱਕ ਗਿਆ, ਹੁਣ ਆਇਆ ਦੂਰੋਂ ਚੱਲ ਕੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਹੁਣ ਜੇ ਆਪਾਂ ਨੂੰ ਸੱਪ ਮਿਲ ਜੇ ਆਪਾਂ ਡਰ ਜਾਂਦੇ ਹੈ ਨਾ, ਅਤੇ ਅਸੀਂ ਉੱਥੋਂ ਆਏ ਹਾਂ। ਇਹ ਪੰਜਵੇਂ ਪਾਤਸ਼ਾਹ ਦੇ ਵਚਨ ਆ, ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ। ਹਿੰਦੀ ਦਾ ਲਫਜ਼ ਆ ਬਰੀਆ, ਬਰੀਆ ਹੁੰਦੀ ਹੈ ਟਰਨ, ਵਾਰੀ। ਕਹਿੰਦੇ ਕਿੰਨੇ ਯੁੱਗਾਂ ਤੋਂ ਬਾਅਦ ਤੈਨੂੰ ਵਾਰੀ ਮਿਲੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ, ਚਿਰੰਕਾਲ ਹੁੰਦਾ ਲੰਬੇ ਸਮੇਂ ਤੋਂ ਬਾਅਦ। ਇਹ ਦੇ ਸੰਜਰੀਆ, ਸੰਜਰੀਆ ਹੁੰਦੀ ਹੈ ਤੈਨੂੰ ਮਿਲੀ। ਫਿਰ ਹੁਣ ਸਮਝ ਲੱਗ ਗਈ ਸਾਨੂੰ, ਇਹ ਉਹ ਵਿਚਾਰ ਇਹਨੇ ਸਾਰੀਆਂ ਜੂਨਾਂ 'ਚ ਲਏ ਨੇ, ਅਤੇ ਵਿਚਾਰ ਹੀ ਸਾਡੇ ਮਨ ਦੀ ਮੈਲ ਹੈ। ਇਹ ਏਡਾ ਵੱਡਾ ਕੰਪਿਊਟਰ ਆ ਮਨ, ਬੜੀਆਂ ਫਾਈਲਾਂ ਇਹਦੇ ਵਿੱਚ ਜਮ੍ਹਾਂ, ਅਤੇ ਕਈ ਜਨਮਾਂ ਦੀਆਂ ਚੁੱਕੀ ਫਿਰਦਾ ਵਾ। ਉਹ ਜਿੰਨੀਆਂ ਵੀ ਸੋਚਾਂ ਇਹਦੇ 'ਚ ਜਮ੍ਹਾਂ ਨੇ, ਉਹ ਸਾਡੇ ਮਨ ਦੀ ਮੈਲ ਆ। ਹਰ ਜਨਮ ਦੀ ਮੈਲ ਚੜ੍ਹਦੀ ਗਈ, ਅਤੇ ਹੁਣ ਕਿੰਨਾ ਜਨਮ ਹੋ ਗਿਆ ਆਪਣਾ? ਕੋਈ 20 ਸਾਲ ਦਾ ਹੋ ਗਿਆ, ਕੋਈ 30 ਦਾ, ਕੋਈ 40, 50, 60, 70, ਹੈ ਨਾ। ਅਤੇ ਇਹ ਵੀ ਲਾ ਲਈਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਆ ਸਿਆ। ਇੰਨਾ ਕਾਲਾ ਹੋ ਗਿਆ, ਅਤੇ ਵਾਹਿਗੁਰੂ ਜੀ ਨੂੰ ਪੁੱਛੀਏ, ਗੁਰੂ ਗ੍ਰੰਥ ਸਾਹਿਬ ਜੀਆਂ ਨੂੰ, ਵੀ ਵਾਹਿਗੁਰੂ ਜੀ ਨੂੰ ਕੌਣ ਮਿਲ ਸਕਦਾ ਵਾ? ਉਹ ਕਹਿੰਦੇ ਤੁਹਾਡੇ ਮਨ ਨੇ ਮਿਲਣਾ ਵਾ, ਹੈ ਨਾ। ਅਤੇ ਉਹ ਕਹਿੰਦੇ ਮੇਲਾ ਮਨ ਮਿਲ ਨਹੀਂ ਸਕਦਾ। ਸਾਹਿਬ ਮੇਰਾ ਸਦਾ ਨਿਰਮਲਾ, ਉਹ ਵਾਹਿਗੁਰੂ ਪ੍ਰਕਾਸ਼ ਰੂਪ ਹੈ ਜਿਹੜਾ, ਜੋਤ ਰੂਪ ਹੈ, ਉਹ ਸਾਡੇ ਅੰਦਰ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਉਹ ਬੜਾ ਨਿਰਮਲ ਹੈ। ਅਤੇ ਇਹਨੂੰ ਕਈ ਜਨਮਾਂ ਦੀ ਮੈਲ ਲੱਗੀ, ਅਤੇ ਉਹ ਫਿਰ ਕਹਿੰਦੇ ਮਨ ਨਿਰਮਲ ਪਾਇਆ ਜਾਏ, ਕਹਿੰਦੇ ਹੁਣ ਇਹਨੂੰ ਨਿਰਮਲ ਕਰੋ। ਜੇ ਤੁਸੀਂ ਉਸ ਨਿਰਮਲ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹੋ ਤਾਂ, ਅਤੇ ਉਹ ਫਿਰ ਸਾਨੂੰ ਤਰੀਕਾ ਦੱਸ ਦਿੱਤਾ ਕਿ ਬੰਦਨਾ ਕਰੋ, ਜਿਹੜਾ ਨਿਰਮਲ ਹੈ ਨਾ ਉਹਨੂੰ ਬੰਦਨਾ ਕਰੋ। ਬੰਦਨਾ ਹੁੰਦੀ ਨਮਸਕਾਰ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਵਾਹਿਗੁਰੂ ਨੂੰ ਕਿਹਾ। ਅਤੇ ਗੁਣ ਗਾਉਣ ਨਾਲ ਕੀ ਹੋਏਗਾ? ਮੈਲ ਉਤਰ ਜਾਏਗੀ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਮੈਲ। ਦੱਸ ਵੀ ਦਿੱਤੀ ਕਿਹੜੀ? ਪੰਜ ਮੈਲਾਂ ਨੇ, ਕਾਮ ਕਰੋ ਲੋਭ ਮੋਹੰਕਾਰ, ਉਹ ਹਉਮੈ ਛੇਵੀਂ ਆ। ਜਿਨ੍ਹਾਂ 'ਚ ਪੰਜੇ ਹੈਵੀ ਹੁੰਦੇ ਆ ਉਹਨਾਂ ਨੂੰ ਹਉਮੈ ਦਾ ਰੋਗ ਲੱਗਾ ਹੁੰਦਾ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਪੰਚ ਦੋਖ ਅਰ ਅਹੰ ਰੋਗ।
ਪੰਜ ਜਿਨ੍ਹਾਂ 'ਚ ਹੈਗੇ ਉਹਨੂੰ ਛੇਵਾਂ, ਉਹ ਫਿਰ ਛੇਵਾਂ ਇੱਕੋ ਹੀ ਨਿਕਲ ਜੇ ਤਾਂ ਸਾਰੇ ਨਿਰਮਲ ਹੋ ਜਾਏਗਾ, ਮਨ ਇੱਕ ਹੀ ਨਿਕਲ ਜੇ। ਅਤੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਜੀ ਇਹ ਕਿੱਦਾਂ ਨਿਕਲੇ, ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਭਿਗੋ। ਕਿਹੜਾ ਸੌਖਾ ਤਰੀਕਾ, ਇੰਨਾ ਸੌਖਾ ਤਰੀਕਾ ਵੀ ਅਸੀਂ ਨਹੀਂ ਵਰਤ ਰਹੇ। ਸਾਡਾ ਬੋਲਣ ਨੂੰ ਦਿਲ ਨਹੀਂ ਕਰਦਾ, ਉੱਦਾਂ ਗੱਲਾਂ ਕਰਨ ਲੱਗ ਪਈਏ ਭਾਵੇਂ ਸਾਰੀ ਰਾਤ ਲੱਗੇ ਰਹੀਏ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਆਖਣ ਔਖਾ ਸਾਚਾ ਨਾਉ। ਜੇ ਇਹਨੂੰ ਭੁੱਖ ਲੱਗ ਜਾਵੇ ਮਨ ਨੂੰ ਨਾਮ ਦੀ, ਸਾਚੇ ਨਾਮ ਕੀ ਲੱਗੇ ਭੁੱਖ, ਆਹੋ ਉਹਨੂੰ ਭੁੱਖ ਲਾਈਏ। ਇਹਨੂੰ ਭੁੱਖ ਨਹੀਂ ਲੱਗਦੀ, ਇਹਨੂੰ ਗੱਲ ਲੱਗਦੀ ਹੈ ਦੁਨਿਆਵੀ ਗੱਲਾਂ ਦੀ ਭੁੱਖ, ਅਤੇ ਉਹ ਭੁੱਖ ਰੱਜਦਾ ਹੀ ਨਹੀਂ ਗਾ, ਉਹ ਗੱਲਾਂ ਕਰਦਾ ਨਹੀਂ ਰੱਜਦਾ। ਆਓ ਹੁਣ ਇਹਨੂੰ ਵਧੋ ਵਧੀ, ਇਹਦੇ ਮੂੰਹ 'ਚ ਪਾਈਏ ਦਵਾਈ, ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਬੱਚਾ ਹੁੰਦਾ ਨਾ ਛੋਟਾ ਜਿਹਾ, ਜਿੱਦਾਂ ਕਹਾਂ ਬੈਠਾ, ਉਹ ਜਿਹੜਾ ਪਿੱਛੇ, ਉਹ ਬੱਚੇ ਦਾ ਨਾ ਕਈ ਵਾਰੀ ਮੇਦੇ 'ਚ ਨੁਕਸ ਪੈ ਜਾਂਦਾ, ਭੁੱਖ ਲੱਗਣੋਂ ਹਟ ਜਾਂਦੀ ਹੈ। ਆਪਾਂ ਡਾਕਟਰ ਕੋਲ ਜਾਂਦੇ ਹਾਂ, ਉਹ ਦਵਾਈ ਦਿੰਦੇ ਨੇ ਅਤੇ ਬੱਚੇ ਦਵਾਈ ਖਾਂਦੇ ਨੇ। ਉਹ ਡਾਕਟਰ ਕਹਿੰਦਾ ਇੱਕ ਚਮਚਾ ਸਵੇਰੇ ਇਹਨੂੰ ਪਿਆਉਣਾ, ਇੱਕ ਦੁਪਹਿਰੇ, ਇੱਕ ਰਾਤ ਨੂੰ। ਉਹ ਕਹਿੰਦੇ ਜੀ ਇਹ ਪੀਂਦਾ ਨਹੀਂ ਗਾ, ਅਤੇ ਡਾਕਟਰ ਕਹਿੰਦਾ ਇੱਕ ਜਣਾ ਮੂੰਹ ਫੜ ਲਿਆ ਕਰੋ ਅਤੇ ਦੂਜਾ ਚਮਚਾ ਪਾਇਆ ਕਰੋ ਉਹਦੇ ਮੂੰਹ 'ਚ। ਆਉਂਦੇ ਸੀ ਨਾ ਵਧੋ ਵਧੀ ਉਹਦੇ ਮੂੰਹ ਦੇ ਵਿੱਚ, ਅਤੇ ਜਦੋਂ ਉਹ ਦਵਾਈ ਨਾਲ ਮੇਦਾ ਠੀਕ ਹੋ ਜਾਂਦਾ ਭੁੱਖ ਲੱਗਣ ਲੱਗ ਪੈਂਦੀ। ਆਪਾਂ ਵਧੋ ਵਧੀ ਪਾਈਏ ਵਾਹਿਗੁਰੂ ਇਹਦੇ ਮੂੰਹ 'ਚ, ਬੋਲਦਾ ਨਹੀਂ ਗਾ, ਪਤਾ ਨਹੀਂ ਕੀ ਵਾਧਾ ਜਮੀ ਹੋਈ, ਬੋਲਦਾ ਕਿਉਂ ਨਹੀਂ ਗਾ, ਇਹ ਤਾਂ ਮੇਦਾ ਠੀਕ ਹੋ ਗਿਆ ਅਤੇ ਇਹਨੂੰ ਭੁੱਖ ਲੱਗ ਜਾਣੀ। ਅਤੇ ਜੇ ਨਾ ਲੱਗੀ ਤਾਂ ਫਿਰ ਦੁੱਖ ਖਾਣੇ ਪੈਣੇ ਆ। ਹੁਣ ਤੁਸੀਂ ਅੰਮ੍ਰਿਤ ਛਕਣਾ ਕਿ ਦੁੱਖ, ਕਿਤੇ ਸਾਚੇ ਨਾਮ ਕੀ ਲਾਗੇ ਭੁੱਖ, ਉੱਤ ਭੁੱਖੇ ਖਾਏ ਚੱਲੀਏ, ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚ ਲੈ। ਆਓ ਵਧੋ ਵਧੀ ਇਹਦਾ ਮੇਦਾ ਠੀਕ ਕਰੀਏ। ਵਾਹਿਗੁਰੂ।

ਉੱਚੀ ਬੋਲ ਕੇ ਅੱਖਾਂ ਬੰਦ ਕਰਕੇ ਬੋਲ ਕੇ ਸੁਣਨਾ ਵਾ, ਮਨ ਸੁਣਦਾ, ਫਿਰ ਅੱਖਾਂ ਬੰਦ ਕਰਦੇ ਮਨ ਕੰਨਾਂ 'ਚ ਆ ਜਾਂਦਾ, ਨਹੀਂ ਤਾਂ ਅੱਖਾਂ 'ਚੋਂ ਬਾਹਰ ਵੇਖੀ ਜਾਂਦਾ।

ਬੰਦਨਾ ਹਰ ਬੰਦਨਾ ਬੰਦਨਾ ਕਿਹਨੂੰ ਕੀਤੀ? ਹਰੀ ਨੂੰ। ਤੇ ਕਿਵੇਂ? ਉਹਦੇ ਗੁਣ ਗਾ ਕੇ, ਜਿਵੇਂ ਤੁਸੀਂ ਕਰ ਰਹੇ ਹੋ। ਬੰਦਨਾ ਹਰ ਹਰ ਵਾਹਿਗੁਰੂ ਜੀ ਨੂੰ ਕਹਿੰਦੇ, ਬੰਦਨਾ ਗੁਣ ਗਾਵੋ ਗੋਪਾਲ ਰਾਏ। ਤੇ ਗੁਣ ਗਾਉਣ ਨਾਲ ਮਨ ਨਿਰਮਲ ਹੋ ਜਾਂਦਾ, ਫਿਰ ਇਹ ਆਪਣੇ ਘਰ ਜਾਂਦਾ ਵਾ ਜਿੱਥੇ ਨਿੱਜ ਘਰ ਮਹਿਲ ਜਿਹਨੂੰ ਕਿਹਾ। ਪੰਜਵੇਂ ਪਾਤਸ਼ਾਹ ਰੋਜ਼ ਬੇਨਤੀ ਕਰਦੇ ਨਾ ਸਾਨੂੰ, ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ। ਆ ਸੰਤ ਤੁਹਾਨੂੰ ਕਿਹਾ ਵਾ, ਕਹਿੰਦੇ ਇਹਨਾਂ ਦੀ ਸੇਵਾ ਕਰ ਲਓ, ਵੇਲਾ ਜੇ ਹੁਣ ਵੇਲਾ ਨਾ ਖਜਾ ਲਿਓ। ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ। ਕਹਿੰਦੇ ਇੱਥੇ ਰਹਿੰਦੇ ਰਹਿੰਦੇ ਮਿਲ ਲਓ ਵਾਹਿਗੁਰੂ ਨੂੰ, ਹਰੀ ਨੂੰ, ਆ ਗਏ ਵਸਨ, ਫਿਰ ਤੁਸੀਂ ਸੱਚਖੰਡ ਦੇ ਵਾਸੀ ਬਣ ਸਕਦੇ, ਨਹੀਂ ਤਾਂ ਫਿਰ ਸਜ਼ਾ ਮਿਲਣੀ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਜਿੱਥੋਂ ਆਏ ਆ ਨਾ, ਉਹ ਆਇਆ ਦੂਰੋਂ ਚੱਲ ਕੇ ਕਈ ਜਨਮ ਭੈ ਕੀਟ ਪਤੰਗਾ, ਕਹਿੰਦੇ ਉੱਧਰ ਭੇਜ ਦੇਣਾ ਫਿਰ। ਨਹੀਂ ਤਾਂ ਵੇਖੋ, ਸਤਿਗੁਰਾਂ ਨੇ ਸਾਰੀਆਂ ਆਪਸ਼ਨ ਦਿੱਤੀਆਂ ਹੋਈਆਂ ਸਾਨੂੰ, ਵੀ ਜੇ ਤੁਸੀਂ ਇੱਦਾਂ ਕਰ ਲਓਗੇ ਨਾ ਚੰਗੇ ਰਹੋਗੇ। ਮਾਨਸ ਜਨਮ ਵਾਰ ਵਾਰ ਨਹੀਂ ਮਿਲਦਾ, ਮਾਨਸ ਜਨਮ ਦੁਲੰਬ ਹੈ, ਹੋਤ ਨਾ ਵਾਰੰਬਾਰ, ਜਿਉਂ ਬੰਨ ਫਲ ਪਾ ਕੇ ਭੋਏ ਗਿਰੇ ਬਹੁਤ ਨਾ ਲਾਗੇ ਡਰ। ਇਸ ਲਈ ਸਤਿਗੁਰੂ ਕਹਿੰਦੇ ਦੁਰਲੱਭ ਦੇ ਆਏ, ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤਾਂ। ਹਾਂਜੀ, ਆਤਮਘਾਤੀ ਕਿਹਨੂੰ ਕਹਿੰਦੇ? ਸੁਸਾਈਡ। ਕਹਿੰਦੇ ਜੇ ਤੁਸੀਂ ਨਾਮ ਨਹੀਂ ਨਾ ਜਪਦੇ, ਸੁਸਾਈਡ ਕਰ ਰਹੇ ਹੋ। ਤੇ ਸੁਸਾਈਡ ਦਾ ਪਤਾ ਤੁਹਾਨੂੰ, 302 ਦਾ ਪਰਚਾ ਹੁੰਦਾ ਇੰਡੀਆ 'ਚ, ਹੁੰਦਾ ਨਾ ਮਰ ਜਾਣ ਤੋਂ ਬਾਅਦ ਵੀ। ਉਹ ਬੰਦਾ ਜਿਹੜਾ ਸੁਸਾਈਡ ਕਰ ਜਾਂਦਾ, ਉਹ 'ਤੇ ਪਰਚਾ ਪਤਾ ਕਿਹੜਾ ਹੁੰਦਾ? 302। ਨਾਮ ਨਹੀਂ ਨਾ ਜਪਦੇ ਜਿਹੜੇ, ਵੇਖੋ ਕਿੱਡੀ ਵੱਡੀ ਸਜ਼ਾ। ਦੁਰਲੱਭ ਦੇ ਪਾਈ ਵਡਭਾਗੀ, ਵੱਡਿਆਂ ਭਾਗਾਂ ਨਾਲ ਤਾਂ ਮਿਲੀ, ਨਾਮ ਨਾ ਜਪੇ ਤਾਂ ਆਤਮਘਾਤ। ਕਹਿੰਦੇ ਉਹਨੇ ਆਤਮਘਾਤ ਕਰ ਲਿਆ ਜਿਹੜਾ ਨਾਮ ਨਹੀਂ ਜਪਦਾ, ਹੈ ਨਾ। ਇਸ ਲਈ ਸਾਨੂੰ ਗੁਰਬਾਣੀ 'ਚ ਵਾਰ ਵਾਰ ਸਿਮਰੋ ਸਿਮਰ ਸਿਮਰ ਸੁੱਖ ਪਾਓ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਜਿਹੜੇ ਸੁਖਮਨੀ ਸਾਹਿਬ ਪੜ੍ਹਦੇ ਉਹ ਵੀ ਸਿਮਰ ਨਹੀਂ ਕਰਦੇ, ਮੈਨੂੰ ਇੱਕ ਮਿਲਿਆ ਸੀ ਗੁਰਮੁਖ, ਕਹਿੰਦੇ 5 ਸੁਖਮਨੀ ਸਾਹਿਬ ਦੇ ਪਾਠ ਕਰਦਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ। ਆ ਤੁਸੀਂ ਹੁਣ ਥੋੜ੍ਹਾ ਚਿਰ ਕੀਤਾ, ਸੁੱਖ ਮਿਲਿਆ ਨਾ, ਪ੍ਰੈਕਟੀਕਲ ਕਰ ਲਿਆ ਕਰੋ। ਜੇ ਸੁੱਖ ਨਾ ਮਿਲੇ ਤਾਂ ਮੈਨੂੰ ਤੁਸੀਂ ਕਿਹੋ ਕਿ ਐਵੇਂ ਤੁਸੀਂ ਕਹਿ ਰਹੇ ਸੀ, ਹੈ ਨਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਕੱਲ ਕਲੇਸ਼। ਆ ਸਾਡੀਆਂ ਸੋਚਾਂ ਕੱਲ ਕਲੇਸ਼ ਆ, ਇਹ ਸੁੱਖ ਨਹੀਂ ਲੈਣ ਦਿੰਦੀਆਂ। ਦਿਨੇ ਸੋਚਾਂ ਨਹੀਂ ਛੱਡਦੀਆਂ, ਰਾਤ ਨੂੰ ਸੁਪਨੇ ਨਹੀਂ ਛੱਡਦੇ। ਇਹੋ ਹੀ ਆ ਨਾ, ਸਾਰਾ ਦਿਨ ਮਨਮੁੱਖ ਦੀ ਖੇਡ ਹੀ ਇਹ ਆ। ਉਗਵੇ ਦਿਵਸ ਆਲ ਜਾਲ ਸੰਭਾਲੇ, ਬਿਖਮਾਇਆ ਕੇ ਵਿਸਤਾਰੇ, ਆਈ ਰਹਿਣ ਭਿਆ ਸੁਪਨੰਤਰ, ਸੁਪਨੇ ਵੀ ਦੁੱਖ ਸਾਰੇ, ਗੁਰਬਾਣੀ 'ਚ ਲਿਖਿਆ। ਅਤੇ ਫਿਰ ਸੁੱਖ ਲੈਣ ਲਈ ਤੁਸੀਂ ਉਹਦੇ

ਮਨ ਨੂੰ ਜੋੜਨਾ ਜਿਹੜਾ ਆਪ ਸੁਖੀ ਆ। ਆਪ ਸੁਖੀ ਕੌਣ ਆ? ਵਾਹਿਗੁਰੂ ਜੀ। ਆਪ ਸੁਖੀ ਕੌਣ ਆ? ਜਿਹਦਾ ਸਿਮਰਨ ਕਰਨਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ। ਤ੍ਰਿਸ਼ਨਾ ਅਗਨ ਨੂੰ ਗਿਆ ਮਾਇਆ ਨੂੰ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਪ੍ਰਭ ਕੇ ਸਿਮਰ ਨਾ ਹੀ ਜੰਮ ਤਰਾਸਾ। ਵੇਖੋ ਕਿੱਡੀ ਵੱਡੀ ਗਰੰਟੀ ਹੈ ਕਿ ਜੰਮਣ ਮਰਨ ਕੱਟਿਆ ਜਾਊ, ਤੁਹਾਡਾ ਜੰਮ ਨਹੀਂ ਆਉਣਗੇ ਨੇੜੇ। ਪ੍ਰਭ ਕੇ ਸਿਮਰਨ ਪੂਰਨ ਆਸਾ, ਆਸਾ ਹੁੰਦੀ ਹੈ ਕਾਂਖੀ। ਕਾਂਖੀ ਕਿਹੜੀ ਲੈ ਕੇ ਆਏ? ਕਾਂਖੀ ਇੱਕ ਹੈ ਦਰਸ ਤੁਹਾਰੋ, ਆਹ ਕਾਂਖੀ ਰੱਖਿਆ ਕਰੋ। ਦੁਨਿਆਵੀ ਜਿੰਨੀਆਂ ਵੀ ਕਾਂਖੀਆਂ ਨੇ ਉਹ ਸਤਿਗੁਰਾਂ ਨੇ ਆਪੇ ਪੂਰੀਆਂ ਕਰ ਦੇਣੀਆਂ। ਜੋ ਸਾਡੇ ਭਾਗਾਂ 'ਚ ਲਿਖਿਆ ਉਹ ਮਿਲ ਜਾਣਾ ਜਦੋਂ ਸਮਾਂ ਆਇਆ, ਉਹਦੀ ਚਿੰਤਾ ਨਹੀਂ ਕਰਨੀ ਤੁਸੀਂ। ਜਿਹੜਾ ਕੰਮ ਕਰਨਾ ਹੈ ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ, ਅਤੇ ਉਹ ਕਰਨਾ ਸੰਗਤ 'ਚ ਪੈਣਾ ਆ ਕੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਤਾਂ ਲਿਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤਰਿਆ ਕੀ? 84 ਲੱਖ ਅਗਨ ਸਾਗਰ ਤਰ ਜੂਗਾ। ਇਹ 84 ਲੱਖ ਜੂਨਾਂ ਨੂੰ ਅਗਨ ਸਾਗਰ ਵੀ ਕਿਹਾ, ਭਵ ਸਾਗਰ ਵੀ ਕਿਹਾ, ਹੈ ਨਾ, ਭਵ ਜਲ ਵੀ ਕਿਹਾ। ਭਵ ਜਲ ਬਿਖਮ ਅਸਗਾ, ਗੁਰ ਸ਼ਬਦੀ ਪਾਰ ਪਾਏ। ਆਹ ਜਿਹੜਾ ਸ਼ਬਦ ਹੈ ਵਾਹਿਗੁਰੂ ਨਾਮ ਜਹਾਜ਼ ਹੈ, ਆਓ ਹਾਂ ਚੜ੍ਹੀਏ। ਤੇ ਆਪਾਂ ਚੜ੍ਹਦੇ ਨਹੀਂ, ਨੇਤਰ ਬੰਦ ਕਰਕੇ ਨਾ ਬੋਲ ਕੇ ਸੁਣਿਆ ਕਰੋ। ਮਨ ਨੇ ਚੜ੍ਹਨਾ, ਮਨ ਵੀ ਸੂਖਮ ਆ ਅਤੇ ਆਵਾਜ਼ ਵੀ ਸੂਖਮ ਆ। ਆਵਾਜ਼ ਕਾਹਦੀ ਕੱਢਦੇ ਤੁਸੀਂ? ਵਾਹਿਗੁਰੂ, ਇਹਦੇ ਨਾਲ ਜੋੜ ਦਿਓ ਮਨ ਨੂੰ, ਸੁਖੀ ਹੋ ਜਾਏਗਾ। ਇਹ ਜੁੜਿਆ ਸੋਚਾਂ ਨਾਲ, ਤਾਂ ਸੋਚਾਂ ਨਾ ਚੱਲਣ ਦਿਓ। ਹੁਣ ਪ੍ਰਭ ਕੀ ਉਸਤਤ ਕਰੋ ਸੰਤ ਮੇਰ, ਕਿਵੇਂ ਕਰੋ? ਸਾਵਧਾਨ, ਹਾਂ, ਜਦੋਂ ਅੱਖਾਂ ਬੰਦ ਕਰਦੀ ਮਨ ਇੱਕ ਹੋ ਜਾਂਦਾ ਇਕਾਗਰ, ਇੱਦਾਂ ਕਰਿਓ। ਵਾਹਿਗੁਰੂ।

ਅੱਜ ਦਾ ਇਹ ਪਾਵਨ ਸ਼ਬਦ ਜੋ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਧਨਾਸਰੀ ਰਾਗ ਦੇ ਵਿੱਚ। ਕਹਿੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ। ਰਹਾਓ ਦਾ ਮਤਲਬ ਹੁੰਦਾ ਇਸ ਪੰਗਤੀ ਨੂੰ ਤੁਸੀਂ ਇੰਨਾ ਕਮਾਉਣਾ ਵਾ, ਇੰਨੀ ਵੰਦਨਾ ਕਰਨੀ ਆ, ਇੰਨੇ ਗੁਣ ਗਾਉਣੇ ਆ ਕਿ ਮਨ ਨਿਰਮਲ ਹੋ ਜਾਵੇ। ਵੇਖੋ ਇੱਕ ਪੰਗਤੀ ਦੀ ਰਹਾਓ, ਇੱਕ ਪੰਗਤੀ ਬਾਅਦ ਹੀ ਰਹਾਓ ਆ ਗਿਆ। ਜੇ ਕਿਤੇ ਇਹ ਇੱਕ ਪੰਗਤੀ ਅਸੀਂ ਕਮਾ ਲਈਏ ਨਾ ਤਾਂ ਸਾਡੇ ਬੜੇ ਵੱਡੇ ਭਾਗ ਹੋ ਜਾਣਗੇ, ਅੰਦਰੋਂ ਦਰਸ਼ਨ ਹੋਣਗੇ, ਨਾਮ ਵੀ ਸੁਣਨਾ ਸ਼ੁਰੂ ਹੋ ਜਾਏਗਾ, ਸਤਿਗੁਰੂ ਗਿਆਨ ਅੰਜਨ ਦੇ ਦੇਣਗੇ ਸਾਨੂੰ। ਗਿਆਨ ਅੰਜਨ ਨਾਮ ਨੂੰ ਕਹਿੰਦੇ ਨੇ। ਕਿਤੇ ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਸੰਤ ਸੰਗ ਅੰਤਰ ਪ੍ਰਭ ਡੀਠਾ। ਕਹਿੰਦੇ ਐਸੀ ਸੰਗਤ ਦੇ ਵਿੱਚ ਆ ਕੇ ਜਦੋਂ ਤੁਸੀਂ ਵੰਦਨਾ ਕਰੋਗੇ, ਨਮਸਕਾਰ ਕਰੋਗੇ, ਕਰਨੀ ਕਿਹਨੂੰ ਆ, ਜਿਹਨੂੰ ਦਸ਼ਮੇਸ਼ ਪਿਤਾ ਜੀ ਕਹਿ ਰਹੇ ਨੇ, ਨਮਸਕਾਰ ਤਿਸੀ ਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸ। ਵਾਹਿਗੁਰੂ ਜੀ ਨੂੰ ਜਦੋਂ ਤੁਸੀਂ ਵੰਦਨਾ ਕਰੋਗੇ ਮਨ ਨੂੰ ਜੋੜ ਕੇ, ਮਨ ਬਿਲਕੁਲ ਨਿਰਮਲ ਹੋ ਜਾਏਗਾ। ਜਿਹੜਾ ਅੱਜ ਹੁਕਮਨਾਮਾ ਸਾਹਿਬ ਸਲੋਜੇ ਆਪਾਂ ਪੜ੍ਹਿਆ ਸੀ, ਭਾਂਡਾ ਹੱਸ਼ਾ ਸੋਏ ਜੋਤਿ ਸੁਭਾਵ ਸੀ। ਭਾਂਡਾ ਕਿਹਾ ਮਨ ਨੂੰ, ਭਾਂਡਾ ਅਤ ਮਲੀਨ ਧੋਤਾ ਹੱਸ਼ਾ ਨਾ ਹੋਏ ਸੀ। ਇਹਦੇ ਜੇ ਤੁਸੀਂ ਇਹ ਮੈਲਾ ਭਾਂਡਾ ਆਪਾਂ ਲਈ ਫਿਰਦੇ ਰਹੇ ਤਾਂ ਕੋਈ ਵੀ ਇਹਨੂੰ ਸਾਫ਼ ਨਹੀਂ ਕਰ ਸਕਦਾ, ਬਹੁਤ ਜ਼ਿਆਦਾ ਮੈਲਾ। ਮਲੀਨ ਹੁੰਦਾ ਮਲ, ਮੈਲ ਦੇ ਵਿੱਚ ਲੀਨ ਹੋਇਆ, ਜਿਹਦੇ ਵਿੱਚ ਜਨਮ ਜਨਮ ਦੀ ਮੈਲ ਲੱਗੀ ਹੋਵੇ। ਭਾਂਡਾ ਮਨ ਨੂੰ ਕਿਹਾ। ਕਹਿੰਦਾ ਜਿਹੜੇ ਮਨ ਨੇ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਸੀ ਉਹ ਇੰਨਾ ਮਲੀਨ ਹੋ ਗਿਆ, ਭਾਂਡਾ ਅਤ ਮਲੀਨ ਧੋਤਾ ਹੱਸ਼ਾ ਨਾ ਹੋਏ ਸੀ। ਅਤੇ ਫਿਰ ਕੀ ਕਹਿੰਦੇ, ਕਹਿੰਦੇ ਗੁਰਦੁਆਰੇ ਆ ਜਾਓ ਜਿੱਥੇ ਆਪਾਂ ਬੈਠੇ ਹਾਂ। ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਸ਼ਾ ਹੋਏ ਸੀ। ਕਹਿੰਦੇ ਕੋਈ ਗੱਲ ਨਹੀਂ, ਭਾਵੇਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉੱਜਲ ਨਾ ਹੋਈ, ਜੇ ਸੌ ਧੋਵਣ ਪਾਏ। ਖਨਲੀ ਹੁੰਦੀ ਕੋਹਲੂ ਦੀ ਲੀਰ, ਕੋਹਲੂ ਦਾ ਕੱਪੜਾ ਹੁੰਦਾ ਇੱਕ ਕੋਹਲੂ ਵਾਲੇ ਕੋਲ, ਉਹਦੇ ਨਾਲ ਕੋਹਲੂ ਵੀ ਸਾਫ਼ ਕਰੀ ਜਾਂਦਾ, ਤੇਲ ਵਾਲੇ ਆਪਣੇ ਹੱਥ ਵੀ ਸਾਫ਼ ਕਰੀ ਜਾਂਦਾ। ਉਹ ਸਮਾਂ ਲੰਘਦਾ ਜਾਂਦਾ ਅਤੇ ਉਹ ਇੰਨਾ ਜ਼ਿਆਦਾ ਮੈਲਾ ਹੋ ਜਾਂਦਾ, ਉਹਦੇ ਤੰਦ ਮੈਲ ਪੈ ਜਾਂਦੀ ਕੱਪੜੇ 'ਚ, ਉਹਨੂੰ ਕੋਈ ਸਾਬਣ ਨਹੀਂ ਧੋ ਸਕਦਾ। ਪਰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੀ ਸ਼ਰਨ 'ਚ ਆਏ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਅੱਜ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ। ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਆ ਪਿਛਲੇ ਦਿਨ ਹੀ ਮਨਾਇਆ। ਕਹਿੰਦੇ ਐਸੇ ਸਤਿਗੁਰੂ ਦੇ ਕੋਲ ਆਓਗੇ ਨਾ, ਗੁਰੂ ਦੁਆਰੇ ਹੋਏ ਸੋਝੀ, ਉਹ ਤੁਹਾਨੂੰ ਸੋਝੀ ਦੇ ਦੇਣਗੇ ਵੀ ਕਿੱਦਾਂ ਇਹਨੂੰ ਸਾਫ਼ ਕਰਨਾ, ਤੇ ਹੋ ਜਾਏਗਾ ਸਾਫ਼, ਐਡੀ ਵੱਡੀ ਗੱਲ ਕੋਈ ਨਹੀਂ, ਹੈਨਾ। ਫਿਰ ਉਹ ਦੱਸਣ ਲੱਗੇ ਵੀ ਹੁਣ ਧੁੱਪੇਗਾ ਕਿੱਦਾਂ। ਹੁਣ ਜੇ ਜਪਜੀ ਸਾਹਿਬ 'ਚ ਆਪਾਂ ਪੜ੍ਹੀਏ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਮਨ ਨੂੰ ਧੋਣ ਦਾ ਹੀ ਤਰੀਕਾ ਦੱਸਿਆ, ਮਨ ਧੋਵੋ, ਸ਼ਬਦ ਲਾਗੋ, ਆਹ ਜਿਹੜਾ ਬੋਲ ਰਹੇ ਹੋ ਵਾਹਿਗੁਰੂ, ਤਾਂ ਮੈਂ ਕਿਹਾ ਜੋੜ ਕੇ ਕਰਿਆ ਕਰੋ, ਕਿਤੇ ਨਾ ਵਾਹਿਗੁਰੂ ਬੋਲੀ ਜਾਓ ਤਾਂ ਮਨ ਸੁਣੇ ਹੀ ਨਾ। ਇਹ ਫਿਰ ਉਹ ਮੈਲ ਮੈਲ ਕੀ ਆ ਫੁਰਨੇ, ਸੋਚਾਂ ਵੀ ਇਹ ਕਿਤੇ ਸੋਚਾਂ 'ਚ ਹੀ ਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੌਤਕਾ। ਇਹ ਕੌਤਕ ਕਦੋਂ ਬਣਦਾ, ਜਦੋਂ ਤੁਸੀਂ ਗੁਰਮਤ ਗੁਰਬਚਨੀ ਜਪਿਆ ਜਿੰਨਾ ਹਰ ਹੈ ਮੇਰਾ ਹਰ ਹੈ, ਤਿਨਕੀ ਹਉਮੇ ਮੈਲ ਗਈ। ਅਤੇ ਇਹ ਜਦੋਂ ਸੰਗਤ 'ਚ ਆਉਂਦੇ ਹੋ, ਇਹਨਾਂ ਨੂੰ ਸਾਧੂ ਕਹਿੰਦੇ ਨੇ, ਇਹਦੇ 'ਚ ਤਾਂ ਫਿਰ ਮਜਨ ਹੋ ਜਾਂਦਾ, ਮਜਨ ਇਹ ਪੰਜੇ ਮੈਲਾਂ ਕਲੀਨ ਅਪ ਹੋ ਜਾਂਦੀਆਂ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਉਹ ਅੱਗੇ ਤਰੀਕਾ ਦੱਸਿਆ ਸਾਰੇ, ਬੋਲੋ ਹਾਂ ਤੁਹਾਨੂੰ ਆਉਂਦਾ ਹੀ ਹੈ। ਹਾਂ, ਹਰ ਕਾ ਨਾਮ ਧਿਆਇ, ਬੜੇ ਧਿਆਨ ਨਾਲ ਬੋਲ ਕੇ ਸੁਣਿਆ ਕਰੋ। ਆਹ ਜੇ ਜੁਗਤ ਅਸੀਂ ਬੋਲੀ ਜਾਂਦੇ ਸੁਣਦੇ ਨਹੀਂ, ਇਹ ਜਪਜੀ ਸਾਹਿਬ ਜੀ ਦੱਸਦਾ ਗਾਹ ਵੀ ਹੈ ਸੁਣੀ ਹੈ, ਮਨ ਰੱਖੀਏ, ਬੋਲ ਕੇ ਪਿਆਰ ਪਾਓ ਵਾਹਿਗੁਰੂ ਦੇ ਨਾਲ, ਮਨ ਦਾ ਪਿਆਰ ਨਹੀਂ ਪੈਂਦਾ। ਜੇ ਪਿਆਰ ਪੈ ਗਿਆ ਤਾਂ ਇਹਨੇ ਕਿਤੇ ਸੋਚ ਲੈਣੀ ਕੋਈ ਨਹੀਂ, ਕਿਸੇ ਬੰਨੇ ਜਾਣਾ ਹੀ ਨਹੀਂ ਹੈ। ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਆਓ, ਥੋੜ੍ਹਾ ਜਿਹਾ ਆਪਾਂ ਜੋੜੀਏ ਫਿਰ
ਫਿਰ ਆਪਾਂ ਧੋਈਏ। ਗੁਰੂ ਦੱਸ ਰਿਹਾ ਨਾ ਗੁਰਦੁਆਰੇ ਧੋਏ, ਹਸ਼ਾ ਹੋਏ ਸੀ, ਕਹਿੰਦੇ ਖਨਲੀ ਧੋਤੀ ਉੱਜਲ ਈ ਨਾ ਹੋਵੇ ਜੇ ਸੌ ਧੋਵਣ ਪਾਓ। ਪਰ ਕਹਿੰਦੇ ਇੰਨਾ ਮੈਲਾ ਹੋ ਗਿਆ ਵਾ, ਕਹਿੰਦੇ ਏਤ ਦੁਆਰੇ ਧੋਏ ਹਸ਼ਾ ਹੋਏ ਸੀ, ਆਓ ਆਪਾਂ ਥੋੜ੍ਹਾ ਜਿਹਾ ਹੋਰ ਧੋਈਏ। ਵਾਹ ਗੁਰੂ।

ਏਤ ਦੁਆਰੇ ਧੋਏ ਹਸ਼ਾ ਹੋਏ ਸੀ। ਇਹ ਗੁਰੂ ਦੇ ਦੁਆਰ ਤੇ ਤੁਸੀਂ ਬੈਠੇ ਹੋ ਤੇ ਆਪਾਂ ਸਿੱਖ ਰਹੇ ਹਾਂ ਸਤਿਗੁਰਾਂ ਤੋਂ ਮਨ ਨੂੰ ਕਿਵੇਂ ਧੋਣਾ। ਉਹ ਫਿਰ ਉਹਨਾਂ ਦੱਸਿਆ ਕਿ ਇਹ ਸਾਧੂ ਜਦੋਂ ਸਾਰੇ ਬੋਲਦੇ ਹਨ ਵਾਹਿਗੁਰੂ, ਬੋਲਦੇ ਵੀ ਉਹ ਸਾਰੇ ਕਿ ਚੁੱਪ ਕੀਤੇ ਆ, ਬੋਲਿਆ ਕਰੋ, ਬੋਲ ਕੇ ਸੁਣੋ। ਸਤਿਗੁਰੂ ਕਹਿ ਰਿਹਾ, ਮੈਂ ਆਪਣੇ ਵੱਲੋਂ ਤਾਂ ਕਹਿ ਨਹੀਂ ਰਿਹਾ, ਹਰ ਕਾ ਨਾਮ ਧਿਆਏ ਸੁਣ, ਬੜੇ ਧਿਆਨ ਨਾਲ ਬੋਲ ਕੇ ਸੁਣੋ। ਅਤੇ ਜਿੰਨੇ ਜਿੰਨੇ ਤੁਹਾਡੀ ਆਵਾਜ਼ ਸੁਣ ਲਈ ਨਾ, ਤੁਸੀਂ ਸਿਰੇ ਦਾ ਦਾਨ ਕਰ ਦਿੱਤਾ, ਨਾਮ ਦਾ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ, ਇਹ ਆ ਅਸਲੀ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਦਾਨ ਕਰਿਆ ਕਰੋ ਸਾਰੇ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ, ਇੱਦਾਂ ਕਰਨ ਨਾਲ ਕੀ ਹੋਏਗਾ? ਏਤ ਦੁਆਰੇ ਧੋਏ ਹਸ਼ਾ ਹੋਏ ਸੀ, ਜਨਮ ਕਰਮ ਮਲ ਉਤਰੇ ਮਨ ਤੇ ਜਾਏ, ਹੰਕਾਰ ਦੀ ਮੈਲ ਸਭ ਤੋਂ ਪਹਿਲਾਂ ਜਾਊਗੀ, ਕਾਮ ਕ੍ਰੋਧ ਨਾ ਮੋਹੀਏ, ਬਿਨਸੇ ਲੋਭ ਸੁਆਣ। ਜਿਹੜਾ ਲੋਭ ਦਾ ਕੁੱਤਾ ਭੌਂਕਦਾ ਨਾ, ਵੀ ਭੱਜ, ਲੋਭ ਦਾ ਤੁਸੀਂ ਜਾਣਦੇ ਹੀ ਹੋ ਕਿੰਨਾ ਮਾੜਾ ਹੈ ਨਾ। ਗੁਰਬਾਣੀ ਦੱਸਿਆ ਜਿਸ ਮਨ ਜਿਹੜਾ ਲੋਭੀ ਹੋ ਜਾਂਦਾ ਨਾ, ਉਹਦਾ ਵਸਾਹ ਨਾ ਕਰਿਆ ਕਰੋ। ਉਹ ਆਪਣੇ ਰਿਸ਼ਤੇਦਾਰਾਂ ਨੂੰ ਹੀ ਜ਼ਹਿਰ ਦੇ ਕੇ ਮਾਰ ਦਿੰਦੇ ਆ, ਜਿਨ੍ਹਾਂ ਨੇ ਜ਼ਮੀਨਾਂ ਲੈਣੀਆਂ ਨੇ, ਇੰਨਾ ਲੋਭੀ ਹੋ ਜਾਂਦਾ। ਲੋਭੀ ਕਾਂ ਵਸਾਹ ਨਾ ਕੀਤੇ ਜੇ ਕਾ ਪਾਰ ਵਸਾਏ। ਆ ਤੁਸੀਂ ਕਈ ਘਟਨਾਵਾਂ ਸੁਣਦੇ ਹੋ, ਮਨ ਜਦੋਂ ਲੋਭੀ ਹੋ ਜਾਂਦਾ ਨਾ, ਇਹ ਹਲਕੇ ਕੁੱਤੇ ਦੇ ਬਰਾਬਰ ਹੋ ਜਾਂਦਾ। ਗੁਰਬਾਣੀ 'ਚ ਲਿਖਿਆ ਕਹਿੰਦੇ ਜਿਉਂ ਕੂਕਰ ਹਲਕਾ ਆ। ਤੁਸੀਂ ਕੁੱਤਾ ਰੱਖਦੇ ਹੋ ਨਾ, ਕੁੱਤਾ ਬੜਾ ਵਫ਼ਾਦਾਰ ਮੰਨਿਆ ਗਿਆ, ਬੜਾ ਪਿਆਰ ਕਰਦਾ ਵਾ, ਮਾਲਕ ਨੂੰ ਬੜਾ ਪਿਆਰ ਕਰਦਾ ਵਾ। ਪਰ ਜਦੋਂ ਉਹ 'ਚ ਹਲਕ ਦੀ ਲਹਿਰ ਚੱਲਦੀ, ਹਲਕਾ ਆ ਜਾਂਦਾ ਵਾ, ਫਿਰ ਉਹ ਪਹਿਲਾਂ ਆਪਣੇ ਮਾਲਕ ਨੂੰ ਹੀ ਵੱਢਦਾ। ਜਿਉਂ ਕੂਕਰ ਹਲਕਾ ਆ ਧਾਵੇ ਦਹਿਦ ਸਜਾਏ, ਇਉਂ ਲੋਭੀ ਜੰਤ ਨਾ ਜਾਣ ਆਈ, ਭਖ ਅਭਖ ਸਭ ਖਾਏ। ਕਹਿੰਦੇ ਲੋਭ ਲਹਿਰ ਸਭ ਸਵਾਨ ਹਲਕ ਹੈ। ਜਿਹੜਾ ਮਨ ਲੋਭੀ ਹੋ ਜਾਂਦਾ, ਉਹ ਹਲਕੇ ਕੁੱਤੇ ਦੀ ਨਿਆਈ ਹੋ ਜਾਂਦਾ। ਗੁਰਬਾਣੀ 'ਚ ਲਿਖਿਆ ਲੋਭ ਲਹਿਰ, ਜਿੱਦਾਂ ਕੁੱਤੇ 'ਚ ਹਲਕ ਦੀ ਲਹਿਰ ਉੱਠਦੀ ਹੈ, ਉਹ ਫਿਰ ਜਿੱਧਰ ਭੱਜਦਾ ਵੱਢੀ ਜਾਂਦਾ ਸਾਰੇ, ਹੈ ਨਾ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਦੱਸਦੇ ਨੇ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭੇ ਵਿਗਾੜੇ, ਉਹ ਸਾਰਿਆਂ ਨੂੰ ਫਿਰ ਵੱਢਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਇਹ ਬੜੀ ਵੱਡੀ ਮੈਲ ਆ ਲੋਭ, ਹੈ ਨਾ। ਜਿੰਨਾ ਚਿਰ ਲੋਭ ਆ, ਉਨਾ ਚਿਰ ਮਨ 'ਚ ਸਹਿਜ ਨਹੀਂ ਆਉਣਾ। ਅਤੇ ਇਸ ਲਈ ਸਤਿਗੁਰੂ ਕਹਿੰਦੇ ਇਹ ਪੰਜੇ ਹੀ ਮੈਲਾਂ ਸੰਗਤ ਦੇ ਵਿੱਚ ਆ ਕੇ ਜਾਂਦੀਆਂ ਨੇ, ਤੁਸੀਂ ਇਕੱਲੇ ਇਕੱਲੇ ਇਹਦਾ ਇਲਾਜ ਨਹੀਂ ਕਰ ਸਕਦੇ। ਇਸ ਲਈ ਲਿਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜੇ ਅਗਨ ਸਾਗਰ ਤਰਨਾ ਨਾ, ਅੱਜ ਲਿਖਿਆ ਉਹਨਾਂ ਨੇ ਇਹ ਭਵਜਲ ਨੂੰ, ਸੋਗ ਅਗਨ ਤਿਸ ਜਨ ਹੀ ਵਿਆਪੇ, ਸਾਗਰ ਤਰਿਆ ਸਾਧੂ ਸੰਗ। ਇਹ ਜਿਹੜਾ 84 ਲੱਖ ਜੂਨਾਂ ਦਾ ਨਾ ਅਗਨ ਸਾਗਰ, ਇਹ ਸੰਗਤ ਦੇ ਵਿੱਚ ਆ ਕੇ ਆਪਾਂ ਤਰ ਸਕਦੇ। ਸੰਗਤ ਤੋਂ ਬਿਨਾਂ ਨਹੀਂ ਕੀ ਗੱਲ ਬਣਨੀ। ਅਤੇ ਸੰਗਤ ਕੈਸੀ ਹੋਵੇ ਜਿੱਥੇ ਇੱਦਾਂ ਨਾਮ ਜਪ ਰਹੇ ਹੋਣ, ਜਿੱਥੇ ਨਾਮ ਜਪਾਇਆ ਜਾਂਦਾ, ਉਹਨੂੰ ਕਹਿੰਦੇ ਸੱਚੀ ਸੰਗਤ। ਸਤ ਸੰਗਤ ਕੈਸੀ ਜਾਣੀਏ, ਬੋਲੋ ਜੀ, ਜਿੱਥੇ ਏਕੋ ਨਾਮ ਵਿਖਾਣੀ, ਉਹਦਾ ਵਿਖਿਆਨ ਕਰਨਾ, ਬੋਲਣਾ, ਜਪਣਾ। ਏਕੋ ਨਾਮ ਹੁਕਮ ਹੈ, ਪਹਿਲੇ ਅੰਗ 'ਤੇ ਹੁਕਮ ਕਰ ਦਿੱਤਾ ਗੁਰਪ੍ਰਸਾਦ, ਜਪ। ਜਪ ਕਿਹਨੂੰ? ਸੱਚ ਨੂੰ, ਜਿਹੜਾ ਵਾਹਿਗੁਰੂ। ਇਹ ਹੁਕਮ ਆ ਸਾਡੇ ਲਈ ਗੁਰਬਾਣੀ 'ਚ, ਇਹਦੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀ ਆ ਬੁਝਾਏ ਜੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਗੁਰੂ ਦੇ ਦੁਆਰੇ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਏਤ ਦੁਆਰੇ ਧੋਏ ਹੱਛਾ ਹੋਏ ਸੀ, ਕਿਤੇ ਬਿਲਕੁਲ ਇਹ ਮਨ ਕਲੀਨ ਅਪ ਹੋ ਜਾਏਗਾ, ਨਿਰਮਲ ਹੋ ਜਾਏਗਾ। ਜੇ ਤੁਸੀਂ ਸਾਧੂਆਂ 'ਚ ਬੈਠ ਕੇ, ਆਹ ਜਿਹੜੇ ਤੁਸੀਂ ਬੈਠੇ ਨਾ, ਸਾਧੂ ਕਹਿੰਦੇ ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਧੂੜੀ ਜਦੋਂ ਤੁਸੀਂ ਬੋਲਦੇ ਹੋ ਸਾਰੇ ਵਾਹਿਗੁਰੂ, ਇਹ ਸਾਰੇ ਤੁਹਾਡੇ ਮੁੱਖ 'ਚੋਂ ਸੱਚੀ ਧੂੜੀ ਨਿਕਲਦੀ ਆ। ਵਾਹਿਗੁਰੂ ਕੀ ਆ? ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ। ਅੱਖਾਂ ਤੁਸੀਂ ਬੰਦ ਕਰ ਲਈ ਤੇ ਉਹ ਕੰਨਾਂ ਰਾਹੀਂ ਫਿਰ ਇਹ ਲੱਗਦੀ ਹੈ ਮਨ ਨੂੰ। ਸਾਰੇ ਸਾਧੂਆਂ ਦੀ ਧੂੜੀ ਕੰਨਾਂ ਰਾਹੀਂ ਸਾਡੇ ਮਨ ਨੂੰ ਲੱਗਦੀ ਹੈ, ਅਤੇ ਇਹਦੀ ਜਨਮਾਂ ਕਰਮਾਂ ਦੀ ਮੈਲ ਉੱਤਰ ਜਾਂਦੀ, 5 ਮੈਲਾਂ ਜਿਹੜੀਆਂ।
ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਣ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ। ਵੇਖੋ ਸਤਿਗੁਰੂ ਕਿੱਥੇ ਲੈ ਗਏ, ਨਿੱਜ ਘਰ ਮਹਿਲ 'ਤੇ ਲੈ ਗਏ, ਉੱਥੇ ਫਿਰ ਪ੍ਰਕਾਸ਼ ਰੂਪ ਤੁਸੀਂ ਦਰਸ਼ਨ ਕਰਦੇ ਹੋ ਜਿਹੜਾ ਅੱਜ ਲਿਖਿਆ ਉਹਨਾਂ ਨੇ। ਜਦੋਂ ਤੁਸੀਂ ਪਹਿਲੀ ਰਾਹੋ ਵਾਲੀ ਪੰਕਤੀ ਕਮਾ ਲਈ ਤਾਂ ਫਿਰ ਕਿੱਥੇ ਚੱਲ ਗਏ, ਵੱਡੇ ਭਾਗ ਭੇਟੇ ਗੁਰਦੇਵਾ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਮਿਲਾਪ ਹੋ ਗਿਆ। ਵੇਖੋ ਕਿੰਨੀ ਅੱਜ ਬਖਸ਼ਿਸ਼ ਕੀਤੀ ਪੰਜਵੇਂ ਪਾਤਸ਼ਾਹ। ਕਹਿੰਦੇ ਇੱਕ ਪੰਕਤੀ ਤੁਸੀਂ ਕਮਾ ਲਓ ਨਾ ਅੱਜ ਜਿਹੜਾ ਹੁਕਮਨਾਮਾ, ਇੱਕ ਪੰਕਤੀ ਤੇ ਤੁਸੀਂ ਪੂਰਨ ਮਿਲਾਪ ਕਰ ਸਕਦੇ ਵਾਹਿਗੁਰੂ ਦੇ ਨਾਲ, ਨਾਲ ਹੀ ਮਿਲਾ ਤਾ ਨਾ। ਕਹਿੰਦੇ ਵੱਡੇ ਭਾਗ ਤੁਹਾਡੇ ਜਿਹੜੇ ਤੁਸੀਂ ਅਕਾਲ ਪੁਰਖ ਦੇ ਅੰਦਰੋਂ ਦਰਸ਼ਨ ਕਰ ਲਏ, ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ, ਜਿਹੜੀ ਹਰੀ ਦੀ ਸੇਵਾ ਕਰ ਰਹੇ ਹੋ ਜਦੋਂ ਨਜ਼ਰਾਂ ਨਾਲ ਕਰਦੇ ਹੋ, ਜਦੋਂ ਪ੍ਰਕਾਸ਼ ਰੂਪ ਦੇਖਦੇ ਹੋ ਨਾ, ਉਹ ਨਜ਼ਰਾਂ ਨਾਲ ਹੁੰਦੀ ਹੈ, ਅੱਖਾਂ ਨਾਲ ਵੇਖ ਕੇ। ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਾਸਾ ਹੋਵੇ, ਨਦਰੀ ਮਨ ਨਿਰਮਲ ਹੋਏ। ਉਹ ਨਿਰਮਲ ਵਾਹਿਗੁਰੂ ਦੇ ਦਰਸ਼ਨ ਕਰਕੇ, ਉਹਦਾ ਨਾਮ ਸੁਣ ਕੇ ਇਹ ਮਨ ਬਿਲਕੁਲ ਮੈਲ ਗਈ, ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਅੰਦਰੋਂ ਜਦੋਂ ਨਾਮ ਨੂੰ ਸੁਣਦਾ ਉਹਨੂੰ ਅੰਮ੍ਰਿਤਸਰ ਕਿਹਾ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਅੰਤਰਗਤ ਤੀਰਥ ਮਲ ਨਾਓ। ਉਹ ਤੀਰਥ ਨਾਮ ਨੂੰ ਕਿਹਾ, ਜੇ ਅੰਦਰੋਂ ਨਾਮ ਸੁਣਨ ਲੱਗ ਪੈਂਦਾ ਇਹਦੇ ਤੀਰਥ ਨਹਾਉਣ ਜਾਊਂ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗਿਆਨ ਹੁੰਦਾ ਵਾਹਿਗੁਰੂ ਦੇ ਦਰਸ਼ਨ ਹੋਣੇ ਅੰਦਰੋਂ। ਸਤਿਗੁਰਾਂ ਚ ਮਿਲਾ ਤਾ, ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਜਦੋਂ ਨਾਮ ਨੂੰ ਸੁਣਦੇ ਹੋ ਨਾ, ਉਹਨੂੰ ਅਨਹਦ ਕਹਿੰਦੇ, ਅਨਹਦ ਸੁਣੋ ਵਡਭਾਗੀ ਹੋ, ਵਡਭਾਗੇ ਹੋ ਕਹਿੰਦੇ ਸਾਡੇ ਵੱਡੇ ਭਾਗ, ਅਨਹਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ। ਇਹ ਵਸੂਰੇ ਇਹਨਾਂ ਨੂੰ ਕਿਹਾ ਜਿਹੜੇ ਦੁਖੀ ਕਰਦੇ ਸੀ ਸਾਨੂੰ, ਕਿਤੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਾਰਸੇ ਪੂਰੇ ਗੁਰ ਤੇ ਜਾਣੀ, ਏਤ ਦੁਆਰੇ ਹੋਏ ਸੋਝੀ ਪਾਏ, ਗੁਰੂ ਦੁਆਰੇ ਹੋਏ ਸੋਝੀ ਪਾਏ। ਇੱਥੇ ਆ ਕੇ ਸੋਝੀ ਆਈ ਨਾ ਆਪਾਂ ਨੂੰ, ਹੈ ਨਾ। ਕਹਿੰਦੇ ਫਿਰ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਉਹ ਚਰਨ ਆ ਨਾਮ, ਜਿਹਨੂੰ ਅਨਹਤੂਰ ਕਿਹਾ ਗੁਰਬਾਣੀ, ਵਾਜਿਆ ਹਤੂਰੇ। ਕਿਤੇ ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾਂ ਕਾ ਮਨ ਰਾਪੈ, ਫਿਰ ਉਹਦੇ ਨਾਲ ਰੰਗਿਆ ਜਾਂਦਾ, ਫਿਰ ਬੋਲਣ ਦੀ ਲੋੜ ਨਹੀਂ ਪੈਂਦੀ। ਜਦੋਂ ਅੰਦਰੋਂ ਚਰਨ ਕਮਲ ਨਾਮ ਪ੍ਰਗਟ ਹੋ ਜਾਂਦਾ ਨਾ, ਉਹਨੂੰ ਕਹਿੰਦੇ ਸੋਗ ਅਗਨ ਅਤੇ ਸਜਾਨਾ ਵਿਆਪੀ। ਉਹ ਫਿਰ ਕਿਉਂਕਿ ਠੰਡਾ ਹੈ ਨਾ, ਇਹ ਮਾਇਆ ਅਗਨ ਆ, ਜੈਸੀ ਅਗਨ ਉਧਰ ਮਾਹੇ ਤੈਸੀ ਬਾਹਰ ਮਾਇਆ। ਇਹ ਮਾਇਆ ਦੀ ਅਗਨ ਨਹੀਂ ਫੁਕਾਉਂਦੀ ਜਦੋਂ ਅੰਦਰੋਂ ਨਾਮ ਨਾਲ ਮਨ ਜੁੜ ਜਾਂਦਾ। ਉਹਨੂੰ ਚਰਨ ਕਮਲ ਕਿਹਾ, ਨਾਮ ਨੂੰ ਕੀ ਕਿਹਾ ਜੀ, ਇਹ ਚਰਨਾਂ ਕਮਲਾਂ ਨਾਲੋਂ ਜਨਮ ਸਮੇਂ ਸਾਡੀ ਲਿਵ ਟੁੱਟ ਗਈ ਸੀ ਅਕਾਲ ਪੁਰਖ ਦੇ ਚਰਨ ਕਮਲ। ਕਹਿੰਦੇ ਚਰਨ ਕਮਲ ਜਾਂ ਕਾ ਮਨ ਰਾਪੇ, ਸੋਗ ਅਗਨ ਅਤੇ ਸਜਨ ਨਾ ਵਿਆਪੇ। ਇਹ ਚਿੰਤਾ ਦੀ ਅਗਨ ਫਿਰ ਉਹ ਜਨਮ ਦੇ ਨੇੜੇ ਨਹੀਂ ਆਉਂਦੀ। ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ ਸਾਧੂ ਸੰਗੇ, ਸਾਧ ਸੰਗ ਅਗਨ ਸਾਗਰ ਤਰੋ। ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਕੀਤਾ ਕੀ, ਨਿਰਭਉ ਨਾਮ ਜਪੋ ਹਰ ਰੰਗੇ, ਰੰਗ ਨਾਲ ਜਪਿਆ ਕਰੋ, ਰੰਗ ਹੁੰਦਾ ਪੂਰਾ ਜੁੜ ਕੇ। ਨਿਰਭਉ ਦਾ ਨਾਮ ਵਾਹਿਗੁਰੂ, ਨਿਰਭਉ ਵਾਹਿਗੁਰੂ ਨੂੰ ਕਿਹਾ, ਨਿਰਭਉ ਨਾਮ ਜਪੋ ਹਰ ਰੰਗੇ। ਆਓ ਥੋੜ੍ਹਾ ਜਿਹਾ ਹੋਰ ਰੰਗ ਲਾਈਏ ਇਹਨੂੰ, ਥੋੜ੍ਹਾ ਸਮਾਂ ਰਹਿ ਗਿਆ 10 ਮਿੰਟ, ਫਿਰ ਆਪਾਂ ਸਮਾਪਤੀ ਕਰਦੇ ਹਾਂ।

ਸਾਰੇ ਜਪੋ ਜੀ, ਸੋਚਾਂ 'ਚ ਨਹੀਂ ਜਾਣਾ, ਸੋਚਾਂ ਦੇ ਭਾਵ ਸਾਗਰ 'ਚ ਨਹੀਂ ਡੁੱਬਣ ਦੇਣਾ ਮਨ ਨੂੰ, ਤਾਂ ਵਾਹਿਗੁਰੂ ਦੇ ਨਾਮ ਦੇ ਜਹਾਜ਼ 'ਤੇ ਚੜਾਉਣਾ।

ਪਰ ਤੁਹਾਨੂੰ ਪਰ ਤਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ। ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਮਨ ਦੀ ਅਵਸਥਾ ਕੀ ਬਣੀ, ਕਿਤੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜਦਾਰ ਨਾ ਆਵੇ ਨੇੜੇ। ਸਿਮਰਨ ਦੇ ਵਿੱਚ ਇੰਨੀ ਸ਼ਕਤੀ ਹੈ, ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਕੀ ਲਿਖਿਆ ਜੀ ਅੱਗੇ, ਦੁੱਖ ਜਾਂ ਮਨਸ, ਪ੍ਰਭ ਕਹਿ ਸਿਮਰਨ ਕਿਛ ਵਿਘਨ ਨਾ ਲਾਗੇ, ਪ੍ਰਭ ਕਹਿ ਸਿਮਰਨ ਕਿ ਮਨ ਦਿਨ ਰਾਤ ਫਿਰ ਜਾਗਦਾ ਸੌਂਦਾ ਨਹੀਂ। ਉਹਦਾ ਤੀਜੇ ਪਾਤਸ਼ਾਹ ਕਹਿੰਦੇ ਸਾਰੇ ਸੁੱਤੇ ਹੋਏ ਵਿਚਾਰਾਂ ਦੇ ਵਿੱਚ, ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਰਹਿਣ ਗਿਆ ਸਾਡੀ ਉਮਰ ਨੂੰ। ਪਰ ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਆਪਾਂ ਹੁਣ ਕੋਸ਼ਿਸ਼ ਕਰ ਰਹੇ ਸਤਿਗੁਰੂ ਦੀ ਹਜ਼ੂਰੀ 'ਚ ਬੈਠ ਕੇ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਏ, ਕਿਤੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਵਾਹਿਗੁਰੂ ਬੋਲ ਕੇ ਉਹ ਸੁਣਦੇ ਹੋ ਜੀ, ਬੋਲੇ ਅੰਮ੍ਰਿਤ ਬਾਣੀ, ਇਹ ਗੁਰਬਾਣੀ 'ਚ ਲਿਖਿਆ ਹੋਇਆ ਸਾਰਾ। ਉਹ ਕਹਿੰਦੇ ਜੰਮ ਵੀ ਨੇੜੇ ਨਹੀਂ ਆਉਂਦੇ, ਕਿਉਂਕਿ ਜਿਨ੍ਹਾਂ ਦੇ ਅੰਦਰ ਫਿਰ ਇਹ ਨਾਮ ਪ੍ਰਗਟ ਹੋ ਜਾਂਦਾ, ਉਹਨੂੰ ਭਜਨ ਵੀ ਕਿਹਾ, ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਵਿਖਿਆ ਸੋਚਾਂ ਸਾਡੀ, ਹਰ ਹਰ ਨਾਮ ਕਮਾਵਣਾ, ਜਿਹੜੇ ਇੱਦਾਂ ਕਮਾਈ ਕਰਨਗੇ, ਜਿੰਨੀ ਨਾਮ 'ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ, ਤੁਹਾਡੇ ਨਾਲ ਕਿੰਨਿਆਂ ਛੁੱਟ ਜਾਣ। ਫਿਰ ਉਹਨਾਂ ਦੀ ਅਵਸਥਾ ਦੱਸੀ ਸਤਿਗੁਰਾਂ ਨੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਕ, ਨਾ ਹੋ ਨੈ ਤੋ ਨੈ ਛੁੱਟੇ ਨਿਕਟ ਨਾ ਜਾਇਓ ਦੂਤ, ਜਮਦੂਤਾਂ ਨੂੰ ਹੁਕਮ ਕੀਤਾ ਹੋਇਆ ਐਸੇ ਗੁਰਮੁਖਾਂ ਦੇ ਨੇੜੇ ਵੀ ਨਹੀਂ ਜਾਣਾ। ਫਿਰ ਸਤਿਗੁਰੂ ਕਹਿੰਦੇ ਜਿਹੜੀ ਇਹ ਖੇਲ 'ਚ ਆਇਆ ਸੀ ਨਾ ਮਾਇਆ ਦੇ ਵਿੱਚ, ਜਿਹਨੂੰ ਤ੍ਰਿਸ਼ਨਾ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਉਹਨੂੰ ਵੀ ਅਗਨ ਗਿਆ ਵਾ, ਕਿਤੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਨਾਮ ਜਦੋਂ ਪ੍ਰਗਟ ਹੁੰਦਾ ਉਹਦੇ ਵਿੱਚੋਂ ਹਰ ਰਸ ਆਉਂਦਾ, ਅੰਮ੍ਰਿਤ ਜਲ ਮਿਲਦਾ ਮਨ ਨੂੰ, ਜਿਹਦੇ ਨਾਲ ਮਨ ਹਰਿਆ ਹੋ ਜਾਂਦਾ, ਹਰ ਕਾ ਨਾਮ ਧਿਆਏ ਕੇ ਖੋ ਹਰਿਆ ਭਾਈ, ਉਹਦੇ 'ਚ ਫਿਰ ਨਾਮ ਧਿਆਏ ਕੇ ਖੋ ਹਰਿਆ ਭਾਈ।

ਤੇ ਨਾਮ ਹੀ ਠੰਡਾ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ। ਮਨ ਦੀ ਗਰਮੀ ਨਹੀਂ ਖਤਮ ਹੁੰਦੀ, ਇਹਦੇ ਚ ਗਰਮੀ ਕਿਹੜੀ ਹੈ? ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤਰੋ, ਇਹ ਕਿਸੇ ਚੀਜ਼ ਨਾਲ ਖਤਮ ਨਹੀਂ ਹੁੰਦੀ, ਬਸ ਕੇਵਲ ਨਾਮ। ਲਿਖਿਆ ਨਾ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਹੀ ਕਾਮ ਸੀਤਲ ਥੀਵੇਂ ਨਾਨਕਾ। ਕੀ ਲਿਖਿਆ ਅੱਗੇ? ਜਪੰਦੜੋ ਭਰਨਾ। ਜਦੋਂ ਪਿਆਰਾ ਪਿਆਰਾ ਬੋਲਦੇ ਨਾ ਜਪਣ ਨੂੰ, ਜਪੰਦੜੋ ਲਿਖਦੇ ਨੇ। ਆਓ ਹੁਣ ਆਪਾਂ ਵੀ ਜਪੀਏ, ਪਿਆਰੇ ਪਿਆਰੇ ਬਚਨਾਂ ਨੂੰ ਮੰਨ ਲਈਏ। ਜਪੰਦੜੋ ਹਰ ਨਾਮ ਜਾਪੋ, ਜਪੰਦੜੋ ਹਰ

ਵੇਖੋ ਕਿੱਡੀ ਮਹਾਨ ਬਖਸ਼ਿਸ਼ ਕਰਤੀ ਅੱਜ ਪੰਜਵੇਂ ਪਾਤਸ਼ਾਹ ਨੇ। ਜਿਸ ਤਰ੍ਹਾਂ ਜਨਮ ਸਮੇਂ ਸਾਡੇ ਮਨ ਦੀ ਲਿਵ ਆਪਣੇ ਨਾਮ ਨਾਲੋਂ ਤੋੜ ਕੇ ਤ੍ਰਿਸ਼ਨਾ ਮਾਇਆ ਨਾਲ ਜੋੜਿਆ ਸੀ ਨਾ, ਅਤੇ ਅੱਜ ਦੇ ਇਸ ਪਾਵਨ ਸ਼ਬਦ 'ਚ ਬਹੁਤਾ ਲੰਬਾ ਵੀ ਨਹੀਂ ਸ਼ਬਦ ਹੈਗਾ, ਬੜਾ ਪਿਆਰਾ ਛੋਟਾ ਜਿਹਾ ਸਾਈਜ਼ ਹੈ। ਸਤਿਗੁਰੂ ਨੇ ਇੰਨੇ ਦੇ ਵਿੱਚ ਹੀ ਸਾਡੀ ਫਿਰ ਟੁੱਟੀ ਗੱਢ ਦਿੱਤੀ, ਉਸੇ ਤਰ੍ਹਾਂ ਹੀ ਜਿਵੇਂ ਇਹਦਾ ਵਿਛੋੜਾ ਪਿਆ ਸੀ ਉਦਾਂ ਹੀ ਮਿਲਾਪ ਕਰਾਤਾ। ਕਿਤੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨਾਈ। ਫਿਰ ਸ਼ਰਨ 'ਚ ਲੈ ਗਏ ਆਪਣੀ ਵਾਹਿਗੁਰੂ ਜੀ, ਜਿੱਥੋਂ ਖੇਲ ਸ਼ੁਰੂ ਹੋਇਆ ਸੀ ਉੱਥੇ ਜਿੱਤ ਲਿਆ। ਖੇਲ ਕਿੱਥੇ ਸ਼ੁਰੂ ਹੋਇਆ ਸੀ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਸਮਝਦੇ ਸਾਰੇ ਤੁਸੀਂ? ਜਿੱਥੋਂ ਪ੍ਰੋਬਲਮ ਹੋਈ ਸੀ ਨਾ, ਉਹ ਪ੍ਰੋਬਲਮ ਸੋਲਵ ਕਰਕੇ ਇੱਕ ਸ਼ਬਦ ਦੇ ਵਿੱਚ, ਪਰ ਪੰਗਤੀ ਇੱਕੋ ਹੀ ਕਮਾਈ ਆ। ਬੰਦਨਾ ਹਰ ਬੰਦਨਾ ਗੁਣ ਗਾਵੋ,

ਵਾਹਿਗੁਰੂ ਦਾ ਨਾਮ ਇੰਨਾ ਠੰਡਾ ਹੈ, ਇਹ ਅਗਨ ਤ੍ਰਿਸ਼ਨਾ ਦੀ ਮਾਇਆ ਦੀ ਬੁੱਝਦੀ ਨਹੀਂ ਉਸ ਤੋਂ ਬਿਨਾਂ। ਤ੍ਰਿਸ਼ਨਾ ਬੁੱਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ। ਕਿੱਥੇ ਲੈ ਗਏ ਸਾਨੂੰ? ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਉਹਦਾ ਹੀ ਨਾਮ ਜਪਿਆ ਨਾ, ਵਾਹਿਗੁਰੂ ਵਾਹਿਗੁਰੂ, ਤਾਂ ਉਹਨੇ ਬੁਝਾਉਣੀ। ਜੀ ਤਾਂ ਨਾਮ ਜਪ ਰਹੇ ਹੋ, ਉਹਨੇ ਕਰਨਾ ਸਾਰਾ ਕੁਛ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨ ਆਈ। ਜਿੱਥੋਂ ਟੁੱਟੀ ਸੀ ਉੱਥੇ ਗੰਢ ਕੇ ਲੈ ਗਏ, ਉੱਥੇ ਫਿਰ ਆਪਾਂ ਬੋਲਦੇ ਹਾਂ ਤਾਤੀ ਵਾਓ ਨਾ ਲੱਗਈ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਵੱਡੇ ਭਾਗ ਭੇਟੇ ਗੁਰਦੇਵ, ਕੋਟ ਪਰਾਧ ਮਿਟੇ ਗੁਰਸੇਵ ਹਰ ਸੇਵਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਏ, ਨਾਨਕ ਉਧਰੇ ਪ੍ਰਭ ਸ਼ਰਨਾਈ, ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੇ ਰਾਮ ਕਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਦਰਸ਼ਨ ਹੋਵੇ ਨਾਮ।

ਲੱਗ ਪਿਆ। ਸਤਿਗੁਰ ਜਿਨ ਬਣਤ ਬਣਾਏ, ਰਾਮ ਨਾਮ ਔਖਦੀ ਆ, ਇਹ ਦਵਾਈ ਮਿਲ ਗਈ। ਫਿਰ ਏਕਾ ਜਿੱਥੇ ਟੁੱਟੀ ਸੀ ਫਿਰ ਗੰਢੀ ਗਈ। ਰਾਖ ਲੀਏ ਤਿੰਨ ਰੱਖਣਹਾਰ, ਸਭ ਵਿਆਧ ਮਿਟਾਏ, ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਇਸ ਲਈ ਸਹਾਇਤਾ ਮੰਗਿਆ ਕਰੋ।

ਵਾਹਿਗੁਰੂ। ਸੋਗਰਮ ਪਿਆਰਿਓ, ਅੱਜ ਦਾ ਇਹ ਸਮਾਂ ਜੋ ਸਿਮਰਨ ਦਾ 4 ਤੋਂ 6 ਵਜੇ ਤੱਕ ਹੁੰਦਾ ਉਹ ਸਮਾਪਤ ਹੈ। ਆਪਾਂ ਹਰ ਵੀਰਵਾਰ ਵੀ ਇੱਥੇ ਬੈਠਦੇ ਹਾਂ, 4 ਤੋਂ 6 ਆਇਆ ਕਰੋ। ਸੈਚਰਡੇ ਵੀ 4 ਤੋਂ 6 ਹੁੰਦਾ ਅਤੇ ਐਤਵਾਰ ਵੀ, ਇਹ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਇਹ ਉੱਚਾ ਕੰਮ ਜਿਹੜਾ ਆਪਾਂ ਕਰਿਆ ਕਰੀਏ ਮਨ ਜੋੜ ਕੇ। ਸੋ ਇੰਨੇ ਹੀ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਆਪ ਸਰਵਣ ਕਰੋਗੇ, ਦਾਸ ਨੂੰ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਤੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ

ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰਿ ਸਿਉਂ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਹੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ

ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ। ਸਾਚੇ ਨਾਮ ਕੀ ਤਲਵੜਿਆਈ, ਆਗ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਮਜਾਤ ਨਾਨਕ ਨਾਮ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ

ਸਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ

ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਇਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ

ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਤਾਂ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝੀ ਮਾਹੇ

ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਮਾਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ

ਅਮਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਹ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਣ ਕੋ ਆ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਵੂੰ ਜੋ ਬਰ ਚਾਹੂੰ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹਪੁਰੀ ਚਤੁਰ ਦਸ ਗੰਥਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਗਰ ਵਿਸ਼ਨ ਮਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਗਨ ਗੋ ਸਿਵਗਨ ਸੁਖ ਦੀਓ ਸਤਰਣ ਗੋਪਾਲ ਮੋਹਮਦ ਕੀਓ ਘਟ ਘਟ ਗੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਪਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਗੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬਹੂੰ ਤੁਮੈ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵਨਾ ਪਾਪਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਅਰੰਕ ਭਯੋ ਰਾਵ ਕਹੀਂ ਭੁੱਪਾ ਅੰਡਾ ਜੇਰ ਸੇਤ ਜਕੀਨੀ ਉਦਭੁਜ ਖਾਨ ਮਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮੜ ਭਯੋ ਸੰਗਰੇ ਕੈਠਾ ਸਗਰੀ ਸਿਸ਼ਟਿ ਖਾਏ ਅਚੰਭਵ ਆਦਿ ਜੁਗਾ ਸਰੂਪ ਸਿਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੈਸ਼ ਕਰੋ ਰਣਕਾਤਾ ਜੇ ਅਸਤੁਜਤਾ ਸ਼ਰਣੀ ਪਰੇ ਤਿਨ ਕਹਿ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਭਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਸਭ ਕਾਲਾ
दुष्ट अरिष्ट ठरे तत्काल कृपा दुष्टन जाए ने हर हो ताके ताप तनक मैं हर हो रिद्ध सिद्ध कर्मो सब होई दुष्ट छा शब सके न कोई एक बार जिन तुम्हें संभारा

ਤੋਹੇ ਅਪਰਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨਦ ਹਾਥ ਉਭਾਰੋ ਅਮਰੇ ਸਾ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਗੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਦ ਚਰਤਰੋ ਚਾਰੋ ਚੂਕੋਏ ਕਬਲਿਓ ਸੁਧਾਰੋ ਕਵਿਵਾਏ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜੰਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਭਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਏ ਦੋਹਰਾ ਠਾਠ ਭਯੋ ਮੈਂ ਜੋਰ ਕਰ ਬਚਨ ਗਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ

ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਵਰਾਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸੱਚੇ।

ਸਿਆ ਬਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਬ੍ਰ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰੋ, ਏ ਵਸਤ ਜੀ ਨੈ ਜਾਹੀ, ਨਿਧ ਨਿਧਰਾ ਗੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਆਰੇ ਗੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੇ ਹਰਿਆ ਪੌੜੀ, ਤਿੱਥੇ ਤੂੰ

ਛੱਡ ਜਾਹੇ, ਭਾਉ ਜਲ ਵਿਖਮ ਸਗਾਹ, ਗੁਰ ਸ਼ਬਦੀ ਪਾਰ ਪਾਹੇ, ਜਿਨ ਗਉ ਲਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹ ਸਾਹੇ, ਮਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨਾ ਰਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਆ

ശിക്ഷിക്കുക ശ്വാസ സംഗ്രഹമായി തിരാധികമായി ਵਾਹਿਗੁਰੂ ਚੇਤਾ ਵੇ ਚੇਤੇ ਆਮਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛੇ ਰਹਿਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਧਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵੀ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਅਜੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਜ ਦੀਵਾਨ ਦੀ ਰਮਤਾ ਜਾਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਹੀ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਬਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀ ਹਰਪ੍ਰੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ ਬ੍ਰਹਮਜੋਤ ਸਿੰਘ ਧਾਮੀ ਦੀ ਤੰਦਰੁਸਤੀ ਲਈ ਚੜ੍ਹਦੀ ਕਲਾ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਕਮਲਪ੍ਰੀਤ ਕੌਰ ਵੱਲੋਂ ਅਰਦਾਸ ਬੇਨਤੀ ਹੈ ਪਰਿਵਾਰਾਂ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਿਆਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਬ੍ਰਹਮਸਾਰ ਪ੍ਰਵਾਨ ਕਰਦੇ ਮੁਖਸ਼ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੇ ਤੁਕੀ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜੇ ਬੈਠੀ ਸਾਧ ਸੰਗਤ ਜੀ ਵਿਭਾਗੀ ਹੋ ਆਪ ਜੀ ਸੰਤ ਮਨੋ ਜਹਾਜ਼ਰੀਆਂ ਪਾ ਰਿਹਾ ਆਪ ਜੀ ਨੇ ਸੋਹ ਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਵਿੱਚ ਤੁਰਕਮ ਸਰਵਣ ਕੀਤੇ ਹਨ। ਆਉਣ ਕੀਰਤਨ ਦੀ ਰਮਤਾ ਹੁਣ ਜਿਹੜੇ ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੀ ਨਵੰਬਰ ਮਹੀਨੇ ਨੂੰ 12 ਨਵੰਬਰ ਦਿਨ ਛਿੰਛਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਅੰਮ੍ਰਿਤ ਸੰਚਾਰ ਹੋ ਰਹੇ ਹਨ। ਨਵੰਬਰ 12 ਦਿਨ ਛਿੰਛਰਵਾਰ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਆਪ ਜੀ ਨੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਆਪਣੇ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦੇ ਪਹਿਲਾਂ ਦੇ ਮਾਫੀ ਪੁੱਛਣ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨ ਜਥਾ ਜੀ ਨੂੰ 7:30 ਤੱਕ ਕੀਰਤਨ ਰਾਹੀਂ ਜੋੜਨਗੇ, ਗ੍ਰੰਥ ਹਰ ਐਤਵਾਰ ਦੀ ਤਰ੍ਹਾਂ ਸਿਮਰਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਜੋੜੇ ਸਨ। ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਕੀਰਤਨ ਜਥਾ। ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਿਮਰਨ ਜੁੜਨਾ ਕਰੋ ਜੀ। ਸਾਧਸੰਗ ਜੀ ਆਉਣ ਵਾਲੀ ਨਵੰਬਰ ਮਹੀਨੇ ਨੂੰ 21 ਨਵੰਬਰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪੁਰਾਣੇ ਨੇ ਗੁਰੂ ਵਾਲੇ ਬੰਨਾਂ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਂ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ, ਤਾਂ ਕੋ ਬਿਗੁਰ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਕੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨਤਰ, ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਬ ਪਿਆਰਿਆਂ, ਚਹੁੰ ਸਭ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦਿਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ

ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਕੇ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਾਦੇ ਰਾਖਿਆ ਵਾਹਿਗੁਰੂ ਹੇ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਸਤਿਗੁਰੂ ਨਿਤਾਣਿਓ ਕੇ ਤਾਣ ਸਤਿਗੁਰੂ ਨਿਓਟਿਓ ਕੀ ਓਟ ਨਿਆਸਰਿਓ ਕੇ ਆਸਰਾ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਗੁਰ ਗੱਦੀ ਤੇ ਸੁਭਾਏ ਮਾਣ ਚਬਰ ਤਖਤ ਸਿੰਘਾਸਨ ਦੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਨੇ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਦਾ ਹਰ ਜਸ ਕੀਰਤਨ ਹੋਇਆ ਆਪ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਮੰਤਰ ਦਾ ਸਿਮਰਨ ਕੀਤਾ ਗਿਆ ਆਪ ਜੀ ਦੀਆਂ ਸੰਗਤਾਂ ਨੇ ਕੀਰਤਨੀ ਰੂਪ ਕੀਰਤਨ ਰੂਪ ਦੇ ਵਿੱਚ ਆਪ ਜੀ ਦਾ ਸਿਮਰਨ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦਾ ਸਿਮਰਨ ਕਰਦਿਆਂ ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਣੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮੂਹ ਸੰਗਤਾਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਆਪਸੀ ਮਿਲ ਮਿਲਾਪ ਪਿਆਰ ਇਕੱਤਰਤਾਵਾਂ ਬਖਸ਼ਣੀਆਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ

ਆਪ ਜੀ ਦੇ ਦਰ ਘਰ ਦੇ ਨਾਲ ਜੋੜ ਕੇ, ਆਪ ਦੇ ਚਰਨਾਂ ਦੇ ਨਾਲ ਜੋੜ ਕੇ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਲੈਣੀਆਂ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਹੁਕਮ ਅੰਦਰ ਚਾਰ ਪੈਰ ਦਿਵਸ ਆਇਆ, ਆਪ ਜੀ ਦੇ ਭਾਣੇ ਵਿੱਚ ਬਤੀਤ ਹੋਇਆ, ਚਾਰ ਪੈਰ ਰਹਿਣ ਆਈ, ਆਪ ਜੀ ਦੇ ਭਾਣੇ ਵਿੱਚ ਬਤੀਤ ਕਰਾਉਣੀ, ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਬਰਵਿੰਦਰ ਸਿੰਘ ਵੱਲੋਂ ਨਵਾਂ ਟਰੱਕ ਲੈਣ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਵਨੀਸ ਪਾਲ ਵੱਲੋਂ ਸੱਚੇ ਪਾਤਸ਼ਾਹ ਜੀ ਨਵੀਂ ਗੱਡੀ ਲੈਣ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਚਰਨਜੀਤ ਕੌਰ ਵੱਲੋਂ ਆਪਣੀ ਬੇਟੀ ਅੰਮ੍ਰਿਤਪਾਲ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਸ਼ੁਕਰਾਨੇ ਦੀ ਅਰਦਾਸ ਬੇਨਤੀ ਜੋਦੜੀ, ਸਮੂਹ ਸੰਗਤਾਂ ਦੀਆਂ ਅਰਦਾਸਾਂ ਦਰ ਤੇ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹੋਈਆਂ ਭੁੱਲਾਂ ਬਖਸ਼ਣੀਆਂ, ਆਪ ਜੀ ਦੀਆਂ ਸੰਗਤਾਂ ਵੱਲੋਂ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ, ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸੱਚੇ ਪਾਤਸ਼ਾਹ ਜੀ, ਦਰ ਜਾਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ, ਸੁਖਾਸਨ ਸਾਹਿਬ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ, ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਸ੍ਰੀ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁਰ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਨੇ ਸੰਧਾ ਦਵਾਨਾਂ ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਓ, ਨਾਨਕ ਪ੍ਰਭੇ ਅਵਿਨਾਸੀ। ਤਾਕੀ ਸੇਵ ਨ ਬਿਰਥੀ ਜਾਸੀ, ਅਨੰਤ ਕਰੇ ਤੇਰੇ ਦਾਸਾ। ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭਿਆਤ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨ ਛੁਟੈ, ਨਿਕਟ ਨਾ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਹੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੰਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਰਹਾਉ ਨਿਤ ਨਿਤ ਜਿਅੜੇ ਸੰਭਾਲੀਅਨ, ਦੇਖੇ ਗਾਦੇ ਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸਤਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਚਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ। ਸੱਦਨ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ। ਰਹਾਉ ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਂ ਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵਚਾ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ, ਕਰੈ ਸਗਲ ਬਨਰਾਈ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ। ਰਹਾਉ ਸਹਸਤਵ ਨੈਨ ਨਨ ਨੈਨ ਹੈ ਤੋਏ ਕਉ। ਸਹਸ ਮੂਰਤ ਨਨਾ ਇਕ ਤੋਹੀ, ਸਹਸ ਪਾਦ ਬਿਮਲ ਨਨ ਏਕ ਪਦ। ਗੰਧ ਵਿਨ ਸਹਸਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸਵਾਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ, ਮਨੋ ਅੰਧਨੋ ਮੋਹੇ ਆਏ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ। ਰਹਾਉ ਸਾਕਤ ਹਰ ਸਾਧਨੇ ਜਾਣਿਆ, ਤਿਨ ਅੰਤਰ ਹਉਮੈ ਕੰਡਾਹੇ। ਜਿਉਂ ਜਿਉਂ ਚਲੈ ਚੁਬਹਿ, ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੁਵਾਣੀ, ਦੁੱਖ ਜਨਮ ਮਰਨ ਪਵ ਖੰਡਾਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋਂ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆ ਗੈ ਬਸਨੂੰ ਸੁਹੇਲਾ ਆਉ ਘਟੈ ਦਿਨ ਸਿਰੈ ਨਾਰੇ ਮਨ ਗੁਰਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾਖੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮੈਲ ਪਾਓ ਸੁਖ ਸਹਿਜੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਆ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਮ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ ਇਹਨਾਂ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਮਰਤਬੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸਮੱਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਆਪ ਜੀ ਦੇ ਭਾਣ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤਾ ਬਿਸ਼ਕੇ ਦਰਸ਼ਨ ਦਾਰੇ ਬਖਸ਼ਣੇ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha. Guru. Ha.

Guru. Guru. Guru. Guru. Guru. Guru. Guru.

Guru

Guru. Guru. Guru. Guru. Guru. Guru. Guru. Guru. Guru. Guru.

Guru. Hi.

Guru, Vah, Guru, Vah, Guru, Vah, Vah, Guru, Vah, Guru, Vah, Vah, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

दृष्ट सुजानी सच हुक्म तुम्हारा तख्त निवासी।

ਇਹ ਮਨ ਕਾਂਸ਼ੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ ਅਠਸਠ ਤੀਰਥ ਤਿਸ ਸੰਗ ਰਹੇ ਜਿਨ ਹਰ ਹਿਰਦੈ ਰਹਿਆ ਸਮਾਏ।

ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰਦੇਵਏ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਉ ਜਾਸ ਵਿਸ਼ਵੰਬਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਨ ਸਿਮ੍ਰਿਤ ਸੁਧਾ ਖਿਅਰ ਕਿੰਨੇ ਰਾਮ ਨਾਮ ਆਖਿਅਰ ਕਿਨਗਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ

ਪ੍ਰਭ ਗੈ ਸਿਮਰਨ ਰਿੱਧ ਸਿੱਧ ਨਹੁੰ ਨਿੱਧ ਪ੍ਰਭ ਗੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਗੈ ਸਿਮਰਨ ਜਪਤ ਪੂਜਾ ਪ੍ਰਭ ਗੈ ਸਿਮਰਨ ਮਿਨਸਾ ਦੂਜਾ ਪ੍ਰਭ ਗੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਗੈ ਸਿਮਰਨ ਦਰਗਹਿ ਮਾਨੀ ਪ੍ਰਭ ਗੈ ਸਿਮਰਨ ਹੋਏ ਸੋ ਭਲਾ ਪ੍ਰਭ ਗੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਗੈ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰਾ ਮੂਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕੇ ਸੁੱਝੈ ਪ੍ਰਭ ਗੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅਮਰਥ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨ ਬੰਤੇ ਪ੍ਰਭ ਗੋ ਸਿਮਰੇ ਸੇ ਪਤ ਬੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਾਰ ਭੁਖਾਰੀ ਪ੍ਰਭ ਗੋ ਸਿਮਰੇ ਦਿਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਰ

ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ

ਭਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਕ ਚੌਣ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ

ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ, ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸੁ ਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹਿਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ,

ਸੰਗ ਦੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਨੂ ਹਰ ਕਾ ਨਾਮ ਤੈ ਨਾਲ ਬਿਸ਼ਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਿਸ਼ਾਮ ਜਹਾਂ ਤ੍ਰਿਖਾ ਮੰਦੁ ਜ ਆਕਰਖੈ ਤੈ ਨਾਨਕ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਰਾਉਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਰ ਰੰਗ ਰਤੇ ਰੰਗ ਏਕਾ ਨਾਨਕ ਜਨ ਕੈ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਗਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਾਸ਼ ਨਾਹੇ ਬਯੋਗ

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਅਰਗਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਭਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਸ਼ਵਰ ਨ ਹੋਏ ਨਾਨਕ ਗੁਰਮੁਖ ਨਾਮ ਭਾਵੈ ਜਨ ਕੋ ਹੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸੇ ਮ੍ਰਿਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਉ ਮੈਂ ਬਹੁ ਰਤਨਾ ਸਰੀਰ ਘਟਾਏ ਹਉ ਮੈਂ ਘਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌਖੰਡ ਪ੍ਰਿਥਮੀ ਫਿਰਾ ਜਰ ਜੀਵੈ ਮਹਮਦਾਸ ਤਪੀਸਰ ਤੀਵੈ ਅਗਨਮਾਏ ਹੋਮਤ ਪ੍ਰਾਨ ਕਨਕ ਸਭੈ ਵਰਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਕਰ ਸਰੀਰ ਘਟਾਵੇ ਤੋ ਵੀ ਹੋਮੈ ਮੈਲ ਨਾ ਜਾਵੈ ਹਰਕੇ ਨਾਮ ਸੰਸਰ ਕਾਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮੰਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲਾ ਤਾਂਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮੰਤੇ ਕਬੂਨਾ ਵਿਖਿਆ ਠਰੈ ਜਲ ਧੋਵੇ ਬਹੁ ਦਿਆ ਨੀਤ ਸੁਧ ਕਾਏ ਕਾਚੀ ਭੀਤ ਮਨ ਹਰਕੇ ਨਾਮ ਕੀ ਮਹਿਮਾ ਊਚ

ਸੱਜਾ ਛੂਟ ਸੁਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮੰਤ ਨਹੀਂ ਮਨ ਹਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ

ਮਨ ਸਕੋਏ। ਸਰਬ ਧਰਮੈ ਸ੍ਰੇਸ਼ਟ ਧਰਮ ਰਖੋ ਨਾਮ, ਜਪ ਨਿਰਮਲ ਕਰਮ ਸਗਲ ਕਿਰਿਆ ਵੇ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸਨ ਰਸਨ।

ਬੰਦ ਸੇ ਬਿਸਾਰ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰਿ ਅਪਾਰ ਰਤਨ ਤਿਆ ਗਾਉਡੀ ਸੰਗ ਰਚੈ ਸਾ ਛੋਟ ਝੂਠ ਸੰਗ ਬਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਤ

ਬਿਰਗੀ ਛਾਇਆ ਸਿਵ ਰੰਗ ਲਾਵਿਓ ਬਿਨ ਸਿਉ ਮਨ ਪਛੁਤਾਵੇ ਜੋ ਦੀਸੈ ਸੋ ਚਾਲਣ ਹਾਲ ਲਪਟ ਜੋਥੈ ਅੰਧ ਅੰਧਾਰ ਵਟਾਉ ਸਿਉ ਜੋ ਲਾਵੇ ਨੇ ਤਾਕੂ ਹਾਥ ਨਾ ਆਵੇ ਕਿਹੇ ਮਨ ਹਰਕੇ ਨਾਮ ਕੀ ਬਰੀ ਸੁਖਦਾਈ।

ਮਿਥਿਆ ਧਰੁਵ ਮੋ ਅਭਿਮਾਨ ਮਿਥਿਆ ਸੁਪਰ ਕਰਤੁ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵ ਹਰ ਕੇ ਚਰਨ ਮਿਥਿਆ ਸਰਵਨ ਵਰਨਿੰਦਾ ਸੁਨਹਿ ਮਿਥਿਆ ਸਪਰ ਦਰਭ ਕੋ ਹਿਰਹੇ ਮਿਥਿਆ ਨੇਤਰ

ਬਿਨ ਪੁੱਜੇ ਮਿਥਿਆ ਸਭ ਭਏ ਸਫਲ ਤੇ ਨਾਨਕ ਹਰਿ ਹਰਿ ਨਾਮ ਲਏ। ਬਿਰਥੀ ਸਾਗਤ ਕੀ ਆਰਜਾ ਸਾਜ ਬਿਨਾ ਕੇ ਹੋਵ ਸੁੱਚਾ ਬਿਰਥਾ ਨਾਮ ਬਿਨਾ ਦਨ ਅੰਧ ਮੁਖਾਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰੇਥਾ ਬਿਹਾਏ। ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਹੂ ਨਾਨਕ ਤਾ ਕੇ ਬਲ ਬਲ ਜਾਓ ਰਹਿ ਤਬ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ

ਤਬਰ ਲੁਭਾਵੇ। ਜੇ ਪ੍ਰਸਾਦ ਸੁਖ ਸਹਿਜ ਸੋਈਜੈ ਮਨਾਠ ਪਹਿਰ ਤਾਕਾ ਜਸ ਗਾ ਬੀਜੈ। ਜੇ ਪ੍ਰਸਾਦ ਤੁਸਬ ਗਾਉ ਮਾਨਾ ਹੈ ਮੁਖ ਤਾਕੋ ਜਸ ਰਸਨ ਬਖਾਨਾ ਹੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਦ ਸੇਤੀ ਕਰ ਜਾਵੇ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੇ। ਜੇ ਪ੍ਰਸਾਦ ਤੁਝਕੋ ਨਾ ਪਹੁ ਛਾਏ ਮਨ ਸਾ ਸਾ ਸਿਮਰਹੁ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੈ। ਜੇ ਪ੍ਰਸਾਦ ਆ ਭੁਖਨ ਬਹਿਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿਮਰਪ ਕੋ ਗਬੂਨਾ ਬੇਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਾ ਤਸੇ ਧਿਆਈ। ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪੈਰ ਕਰ ਤਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰ ਤਿਸ ਪ੍ਰਭ ਕੋ ਸਾਹ ਸਾ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭਰ

ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬਨਿਧਾਨ ਪ੍ਰਭ ਤੇਰੀ ਮਾਇਆ ਬੋ ਕਛੂਨਾ ਕਿਨੂੰ ਲਿਆ, ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਕਿਨਕਾ ਕਛੂਨਾ ਹਾਥ। ਸਲੋਕ।

ਸਾਧਕ ਸੰਗ ਨਾ ਗਭੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਅਜਾਰੋ ਸਹੈ, ਸਾਧਕ ਸੰਗ ਬਸੇ ਥਾਨ ਉਚਾਇ, ਸਾਧੂ ਕੈ ਸੰਗ ਮਹਿਲ ਪਹੁਚਾਇ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਬਾਏ ਨਾਮ ਨਿਧਾਨ ਨਾਨਕ, ਸਾਧੂ ਕੈ ਗੁਰਬਾਨ, ਸਾਧਕ ਸੰਗ ਸਭ ਗੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟਮ ਨਿਸਤਾਰੈ, ਸਾਧੂ ਕੈ ਸੰਗ ਸੋ ਤਨ ਪਾਵੈ, ਜਸਤਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਬਲ ਜਨਮ, ਸਾਧਕ ਸੰਗ ਨਹੀਂ ਕਸ਼ਗਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਇ, ਸਾਧਕ ਸੰਗ ਨਰਕ ਪਰ ਹਰਾਇ, ਸਾਧਕ ਸੰਗ ਇਹ ਉਹ ਸੁਵੇਲਾ, ਸਾਧ ਸੰਗ ਬਿਛਰਤ ਰਵੇਲਾ,

ਪਾਈ ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਨਾਮ ਸਰ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਗੋਆ ਬਰਸ ਸਗਲ ਨਿਸਤਾਰ ਅਸ਼ਟਪਦੀ, ਮਿਥਿਆ ਨਾਹੀ ਰਸਨਾ ਬਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰ ਰੂਪਨਾ ਪੇਖੈ ਨੇਤਰ ਸਾਧਗੀ ਟਹਿਲ ਸੰਤ ਸੰਘੇਤ, ਕਰਨਾ ਸੁਨੇ ਗਾਹੂ ਕੀ ਨਿੰਦਾ, ਸਪਤੇ ਜਾਣੇ ਆਪ ਸਖੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮੰਤੇ ਠਰੈ, ਇੰਦਰੀ ਜਿਤ ਪੰਜ ਦੋਖ ਤੇਰੈ।

ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤਾ ਤੁਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ। ਕਈ ਕੋਟ ਨਾਮ ਰਸ ਬੀਬੇ ਅਮਰ ਭਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ।

ਨੀਜ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵ ਤਾਂ ਹਾਰ ਗੁਣ ਭਾਖ ਹੈ ਪ੍ਰਭਾਵੇ ਤਾਂ ਪਾਥਰ ਉਧਾਰੇ ਆਪ ਕਰੇ ਆਪ

ਸੱਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਧਾਰੀ ਲਾਵੇ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿਸਾਧਕ ਮੁਹ ਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨੁਗ ਜੋਨ ਭਰਮੈ ਭਰਮੀਆ ਨਾਨਾ ਰੂਜ ਸਵਾਂਗੀ ਦਿਖਾਵੈ ਜੋ ਪ੍ਰਭਾਵੇ ਤੇ ਮੈਂ ਨਚਾਵੈ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ ਕਬੂ ਸਾਸ

ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਮਾਨ ਸੋ ਨਰਕ ਪਾਤੀ ਅਵਸਮਾਨ ਜੋ ਜਾਣੇ ਮੈਂ ਜੋ ਬਲਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੋਨ ਭਰਮਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੇ ਨਾਨਕੀਆਂ ਮੁਕਤ ਆ ਕੇ ਸੁਖ ਪਾਵੈ ਧਨਵੰਤਾ ਕਰ ਕਰਵਾਵੈ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਖੁਪਰ ਕਰੇ ਆਸ ਬਲ ਭੀਤਰ ਤਾਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਸਮੈ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੇ ਸਗਰੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਵਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸੁਖ ਨਾ

ਸੰਤਗਾ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤਗਾ ਦੁਖੀ ਅਦ ਬੀਤੇ ਟੁੱਟਾ ਸੰਤਗਾ ਦੁਖੀ ਕਿਤੇ ਗਾਜ ਨਾ ਬਹੁਚੈ ਸੰਤਗੇ ਦੁਖੀ ਉਦਿਆਨ ਭਰਮਾਈਆ ਸੰਤਗਾ ਦੁਖੀ ਉਜੜ ਪਾਈਆ ਸੰਤਗਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤਗੇ ਦੁਖੀ ਕੀ ਜੜ ਕਿਸ਼ਨ ਆਹੇ ਆਪਣ ਬੀਜਾ ਪੇ ਹੀ ਖਾਹੇ ਸੰਤਗੇ ਦੁਖੀ ਕੋ ਅਵਰ ਨਾ ਰੱਖ ਨਹਾਰ ਨਾਨਕ ਸੰਤ ਭਾਵੇ ਤਲੈ ਉਬਾਰ ਸੰਤਗਾ ਦੁਖੀ ਇਉਂ ਬਿਲ ਲਾਇ ਜਲ ਵੀ ਹੁਣ ਮਛਲੀ ਤੜ ਫਟਾਏ ਸੰਤਗਾ ਦੁਖੀ

ਸਦਗਾ ਦੁਖੀ ਬਿਗੜੂ ਪੋਏ ਜਾਏ, ਸਦਗੇ ਦੁਖੀ ਕੋ ਦਰਗੇ ਮਿਲੇ ਸਜਾਏ। ਸਦਗਾ ਦੁਖੀ ਸਦਾ ਸਹਿ ਕਾਈਏ, ਸਦਗਾ ਦੁਖੀ ਨਾ ਮਰੇ ਨਾ ਜੀਵ ਆਈਏ। ਸਦਗੇ ਦੁਖੀ ਕੀ ਪੁੱਜਣਾ ਆਸਾ, ਸਦਗਾ ਦੁਖੀ ਉੱਠ ਚੱਲੇ ਨਿਰਾਸਾ। ਸਦਗੇ ਦੁੱਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਰਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ।

ਬੜਭਾਗੀ ਨਾਨਕ ਜਨ ਸੇ ਸਰੋਕ ਤਜੋ ਸਿਆਨਪ ਸੁਰ ਜਨ ਸਿਮਰੋ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਕਿਆ ਭਗਵਾਨ ਜਿਸਕੇ ਦੀਏ ਰਹਿ ਅਗਾਏ ਬੌਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੁਆ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਬੂ ਸੁਖੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੇ ਕੋਏ ਪੁਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਬੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰੋ ਬਿੰਦ ਮਿਠੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਜਲ ਮਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਬੰਧ ਕਰੀ ਸੰਸਾਰ।

ਸਾਧ ਹਰ ਹਰ ਜਸ ਗਾਇਤ ਸਰਬ ਰੋਗ ਤਿਉਹਾਰ ਜਨ ਰਾਇਆ ਤਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸ ਨਾ ਲਾਗੇ ਦੁੱਖ ਜਿਸ ਕੋ ਹਰ ਬ੍ਰਹਮਾਨ ਚਿਤ ਆਵੈ ਸੋ ਸੰਤ ਸੁਵੇਲਾ ਨਹੀਂ ਰੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਹੋ ਕਿਸਤੇ ਡਰਾਏ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਦ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰਾ ਆਪਨ ਚਲਤ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਭਿਨਾਸ਼ੀ ਨਾਈ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸ਼ੋਭਾ ਬੰਤ ਸਗਲ ਸੰਸਾਰ ਉਦਰੇ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੂਖ ਬਿਸਾਰ ਨਾਪੇ ਮੇਲ ਲਏ ਕਿਰਪਾਲ ਗੁਰਖਾ ਸ਼ਬਦ ਭਏ ਨਿਹਾਰ ਉਨਕੀ ਸੇਵਾ ਸੋਈ ਲਾਗੇ ਸੁਣੂ ਕਿਰਪਾ ਕਰੇ ਬਟਭਾਗੇ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿੰਨ ਪੁਰਖ ਉਤਮ ਕਰਮਾਨ ਜੋ ਵਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋਏ ਕਰਨੇ ਹਾਰ ਬਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਦੇ ਵਜੇ ਤਸਮਾਹੇ ਸਮਾਹੇ ਓਏ ਸੁਖ ਨਿਧਾਨ ਉਹਨੂੰ ਬਨਿਆ ਏ ਆਪਸ ਗੁ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀ ਜੈ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨਵਾਹੇ ਦਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਜਾ ਬਿਨਾਸੀ ਬਿਰਭਿਆ ਪੇ ਆ ਵਾਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਰੋਚਾ ਗੋਇ ਤਸਮਿ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰਨਾਮ

ਸ਼ਬਦ ਮੰਨਿਆ ਸੰਮਨ ਜੋ ਪਾ ਅਖਾੜਨਾ ਵਿਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਹਦਾਨ ਮੈਂ ਮਾਰਗ ਪਾਤ ਨੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰ ਲੋਚਾ ਪੂਰ ਮਨ ਮੂਰਖ ਆਏ ਬਿਲ ਲਾਈਏ ਪ੍ਰਭ ਲਿਖੇ ਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹਿਓ ਰਸ ਰੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜਬ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ

ਆਇਆ ਸੋਈ ਹੋਗ ਹਰਨ ਭਰਨ ਜਾਗਾ ਨੇਤਰ ਫੋਰ ਦਿਸਗਾ ਮੰਤਰ ਨਾ ਜਾਣੇ ਹੋਰ ਅਣਤ ਰੂਪ ਮੰਗਲ ਸਦ ਜਾ ਕੇ ਸਰਬ ਤੋਕ ਸੁਣੀਏ ਘਰ ਤਾਂ ਕੇ ਰਾਜ ਮੈਂ ਰਾਜ ਹੋਗ ਮੈਂ ਜੋਗੀ ਤਬ ਮੈਂ ਤਬੀ ਸਰਗ੍ਰਸਤ ਮੈਂ ਭੋਗੀ ਧਿਆਏ ਧਿਆਏ।

ਜਾਣੇ ਅਪਨਿਮਿਤ ਗਤ ਜਿਸਕੇ ਸਟਸੋ ਕਰਨੇ ਹਾਰ ਵਰਨਾ ਬੂਝ ਗਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਬਰਦਾਰਥ ਲਹੇ ਓਏ ਦਾਤੇ ਦੁਖ ਕਟ ਨਹਾ ਜਾ ਕੇ ਸੰਗਤਰਾ ਸੰਸਾਰ ਜਨਗਾ ਸੇਵਕ ਸੋ ਵਟ ਭਾਗੀ

ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂਪ ਹਿਰਦੇ ਜਨਮ।

ਗਡਾਈ ਦਾ ਕੋ ਬਿਨਾ ਕਹਿ ਨਾ ਜਾਈ ਬੁਝੇ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨਕਾ ਪ੍ਰਦਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਦਮਿੰਦ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋਨਾ ਪਹੁੰਚੇ ਪ੍ਰਭ ਕੇ ਸੇਵਕ ਉੱਚਤੇ ਉੱਚੇ ਜੋ ਪ੍ਰਭ ਨੀ ਸੇਵਾ ਲਾਇਆ ਨਾਨਕ ਸੋ ਸੇਵ ਦੈਤ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰਾਖਿਆ ਭਸਮ ਕਰੈ ਲਸਕਰ ਕੋਟ ਲਾਖੇ ਸਗਾ ਸਾਸ ਨਾ ਕਾਟ ਤੇ ਆਪ ਤਾਕੂ ਰਾਖ ਦੇ ਕਰ ਹਾਥ ਮਾਨਸ ਯਤਨ ਕਰਤ ਭਾਂਤ ਸਕੇ ਕਰਤਾ ਮਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਖ ਵਿਡਾਣੀ ਬਾਰੰਗਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤਨ ਤ੍ਰਿਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ਵਰ ਨਾਏ ਦ੍ਰਿਸ਼

ਸੋਖ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਦਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਰ ਸੇਵਕੋ ਗੁਰ ਸਦਾ ਦਯਾਰ ਸਿੱਖੀ ਗੁਰ ਦੁਰਮਤਮਲ ਹਰਾਏ ਗੁਰਬਚਨੀ ਹਰ ਨਾਮ ਚਰਾਏ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬੇਕਾਰ ਤੇ ਹਟਾਏ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਬਿਟਭਾਗੀ ਹੇ ਸਤਿਗੁਰ ਸਿੱਖਾ ਹਾਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ।

ਸੇ ਨਾਨ ਭਰਮੋ ਦੁਖ ਤੈ ਤੇ ਨਾ ਸੇ ਤਪਤ ਮਾਏ ਠਾਂਡ ਵਰਤਾਈ ਅਣਤ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁੱਕਾ ਨਿਰਭਉ ਵਸੇ ਸਗਲ ਵਿਆਹ ਮੰਤੇ ਖੈ ਨਸੇ ਜਿਸ ਕਾ ਸਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਸਿਧ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਵਨ ਕੀ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਬੋਹੀ ਆਪਣੇ ਅਸ਼ਰਤ ਪ੍ਰਭ ਆਪ ਨਾਹੀ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਯੋ ਉਦਬੋਧ ਰਭਿਆ ਰੂਪ ਰੰਗ ਭੈ ਪ੍ਰਗਾ ਸਾਧਕ ਸੰਗ ਰਜ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮ ਆਧਾਰ ਪਾਪ ਸਮੀਤ ਵਿਸਾਰੂ

ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਗੁੰਡ ਉੜਤਾ ਵੈ ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖੋ ਨਿਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਨੀ। ਅਨੁਗ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ। ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ। ਮਨ ਪ੍ਰਬੁੱਧ ਹਰ ਕੇ ਨਾਏ ਦੈਤ ਸਥਾਪਿਤ ਆ ਬੈਠਾਏ। ਤਾਗੋ ਵਿਘਨ ਨਾ ਲਾਗੇ ਕੋਏ ਜਾ ਕੇ ਹਿਰਦੈ ਬਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ। ਪਵਨ ਸੇ ਪੂਰਨ ਏ ਆਸ ਭਗਤ ਪਾਇਆ ਤਮ ਵਰਗਾ। ਸਤਿਗੁਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ। ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ। ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ। ਅਨੁਕ ਭਾਵਨਾ ਛੁੱਟਣ ਆਰੇ ਸਿਮਰਤ ਸਾਸ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ। ਸੰਗਨਾ ਚਾਲ ਤੇਰੇ ਧਨਾ ਤੂੰ ਗਿਆ ਲਵਟਾਵੇ ਮੂਰਖ ਮਨਾ। ਸੁਤ ਮੀਤ ਉਟਮ ਅਰ ਬਨ ਤੰਤੇ ਕਹ ਹਉ ਤੁਮ ਕਮਨ ਸਨਾਥਾ। ਰਾਜ ਰੰਗ ਮਾਇਆ ਵਿਸਤਾਰਨ ਤੇ ਕਹ ਹਉ ਕਮਨ ਛੁਟਕਾਰ। ਆਸ ਹਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ। ਜਿੰਦੀ ਏ ਤਿਸ ਬਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਾਤੂ ਲੇ ਇਆਨੇ ਭਗਤ ਬਨਾਵੋ ਡੁੱਬੇ ਸਿਆਨੇ।

ਹੋਏ। ਜਿਨ ਚਾਖਿਆ ਸਹਿ ਚੰਦਰ ਬਤਾਨੇ, ਪੂਰਨ ਪੁਰਖ ਨਹੀਂ ਰੋ ਲਾਨੇ, ਸੋ ਭਰ ਪਰੇ ਪ੍ਰੇਮ ਰਸ ਰੰਗ ਮਜੇ ਚਾਉ ਸਾਧ ਕੇ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਦਰ ਪ੍ਰਕਾਸ਼ ਅੰਦਰਲੇ ਬਲਾਗ, ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ, ਭਈ ਸਤਿਗੁਰ ਤੇ ਨਿਰਮਲ।

ਨਿਮਕਾ ਟੂਟਾ ਗੰਢ ਹੈ ਗੁਰ ਪੂਰੈ ਤਤ ਇਹਾ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਤ ਨਾਮ ਬੁੱਢ

ਆਧਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੇਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਗਾ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨ ਮੰਦਿਰ ਦੇ ਬਸੇ ਪੂਰਨ ਗੁਰਮੰਤ ਸਾ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ।

ਤਬ ਕਮਨਮਾਇ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਵੀਨ ਤੈ ਵੇਦਕ ਦੇਵ ਕਹਾ ਗਉ ਚੀਨ ਜਬ ਆਪਣੇ ਆਪ ਆਪ ਰੁਧਾਰੇ ਤੋ ਸਗਨਮ ਸਗਨ ਕਹਾ ਵਿਚਾਰ ਜਪ ਨੂੰ ਜਪ ਨਾਪ ਨੇਰਾ ਦੇ ਗੌਣ ਠਾਕੁਰ ਕੌਣ ਕਹੀਏ ਸ਼ੇਰਾ ਬਿਸਮਨ ਬਿਸਮ ਰਾਏ ਬਿਸਮਾਦ ਨਾਨਕ ਅਵਨੀ ਗਤ ਜਾਨੂ ਆਵ ਜਾ ਛਾਲਾ ਸ਼ੇਦ ਅਭੇ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਬਿਸਕੁਆ ਪਿਆ ਦੇਸ ਦੇ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾਂ ਇੱਕ ਏਕ ਏਕ ਭਗਵੰਤਾ ਦੇ

ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਰੀਕ ਲਾਲ ਰਤਨ ਸੁਣਤ ਕਮਾਵਤ ਹੋਦ ਉਧਾਰ ਆਪ ਧਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰੰਗ ਜੈ ਜੈ ਸ਼ਬਦ ਅਨਾਹਤ ਵਾਜੇ ਸੁਣ ਸੁਣ ਅੰਧ ਕਰੇ ਪ੍ਰਭ ਗਾ ਜਾਏ ਪ੍ਰਗਟੇ ਗੋਪਾਲ ਮਾਤ ਕਾ ਮਾਥੇ ਨਾਨਕ ਉਦਰੇ ਤਨਕਾਏ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭਨੇ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰ

ਨਾਲ ਉਧਾਰਾ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਨਮਾਹੇ ਸਮਾਨੀ ਦੁਖ ਰੋਹ ਗਬਿੰਸੇ ਬਹਿ ਭਰਮ ਸਾਧ ਨਾਮ ਨਿਰਮਲ ਤਾਗੇ ਕਰਮ ਸਭ ਤੇ ਉਜਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਬਾਣੀ ਸਭ ਤੇ ਉਜਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ

ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਵਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ

ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤੇ ਸਿਰ ਠਿਉ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਦੇਖ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ

ਭਲੀਕਾਰ ਤੂੰ ਸਦਾ ਸਲਾਮਤ ਨਿਹੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ

ਕਰ ਜੋ ਤੁਧ ਭਾਵੈ ਸਾਈ ਪਰਹੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ

ਇਕੇ ਇਕੇ ਜਿਸ ਨੌ ਬਖਸੈ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵੇ ਹੈ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ

ਅਨਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜ ਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕਿਹੀ ਰਿੱਧ ਸਿਧ ਅਵਰਾ ਸਾਧ।

ਤਾ ਧਰਤਮ ਹੱਥ ਦੇਵ ਸਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੈ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹੀ ਦਸਵੀਂ ਛਾ ਪੈ ਸ਼ਾਂਤ ਤਵੈ ਪ੍ਰਸਾਦ ਚੱਕਰ ਚਿਹਨ ਹਰ ਭਰਨ ਜਾਤ ਹਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ ਅਮਤੋਜ ਕਹਿਜੈ ਕੋੜ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਪਹ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰੈਨ ਕਹਿਤ ਤਵੈ ਸਰਵਨਾਮ ਕਥੇ ਕਵਣ ਕਰਮ ਨਾਮ ਵਰਣਤ ਸੁਮਤ ਭਜੰਗ ਪ੍ਰਿਆਤ ਛੰਦ

ਨਵਸਤੰਗ ਪੰਜੇ ਨਵਸਤੰਗ ਨਾਮੇਣ ਵਸਤੰਗ ਠਾਮੇਣ ਵਸਤੰਗ ਕਰਮੰਗ ਵਸਤੰਗ ਧਰਮੰਗ ਵਸਤੰਗ ਨਾਮੰਗ ਵਸਤੰਗ ਧਾਮੰਗ ਵਸਤੰਗ ਜੀਤੇ ਨਵਸਤੰਗ ਪੀਤੇ ਨਵਸਤੰਗ ਬਾਹੇ ਨਵਸਤੰਗ ਅਟਾਹੇ ਨਵਸਤੰਗ ਨੀਲੇ ਨਵਸਤੰਗ ਨਾਦੇ ਨਵਸਤੰਗ ਛੇਦੇ ਨਵਸਤੰਗ ਗਾਦੇ ਨਵਸਤੰਗ ਗੰਜੇ ਨਵਸਤੰਗ ਅਪੰਜੇ ਨਵਸਤੰਗ ਉਦਾਰੇ ਨਵਸਤੰਗ ਅਪਾਰੇ ਨਵਸਤੰਗ ਸੋਏ ਕਹਿ ਨਵਸਤੰਗ ਅਨੇਕੈ ਨਵਸਤੰਗ ਭੁਗਤੇ ਨਵਸਤੰਗ ਜੂਪੇ ਨਵਸਤੰਗ ਨਿਰਕਰਮੇ ਨਵਸਤੰਗ ਨਿਰਭਰਮੇ ਨਵਸਤੰਗ ਨਿਰਦੇਸੇ ਨਵਸਤੰਗ ਨਿਰਭੇਸੇ

ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ।

ਕਿ ਕਾਰਨ ਕੁਨਿੰਦ ਹੈ ਕੇ ਰੋਜੀ ਦਿਹਾਦ ਹੈ ਕਿ ਰਾਜ ਕਰਹੀਮ ਹੈ ਕਿ ਕਰਮ ਕਰੀਮ ਹੈ।

ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ

ਨੇ ਅਨੇਕਲ ਤਰੰਗ ਹੈ ਭੇਦ ਹੈ ਭੰਗ ਹੈ ਅਜਿ ਦਿਲ ਨਿਵਾਜ ਹੈ ਗਣੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੁਕਤ ਹੈ ਪ੍ਰਭੁਕਤ ਪ੍ਰਭਾ ਹੈ ਸਵਯੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸੰਭਾਹਤੋ ਪਰਾਜ ਹੈ ਸਦਾ ਸਰਬਸਾਜ ਹੈ ਸੰਭਾਹਤ

ਸੁਧਾਰਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਦੇਸ ਗੋ ਦੇਖ ਰਹੇ ਹੋ ਮਤ ਕੋ ਨ ਦੇਖਿਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਧਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਪਹੁ ਫਲੀ ਬਿਦਨ ਆਵਤ ਸੀਸ ਨ ਜਾਤ ਵਿਚਾਰੇ ਏਤੇ ਪਹੇ ਤੋ ਕਹਾ ਭੈ ਪੂਹ ਤੰਤ ਕਵ ਨਾ ਗਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਪੁਹਵਿਤ ਕਾਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਰੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੇ

ਮਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰੇ ਹਰੀਨ ਮਰੋਰ ਮਵਾਸਨ ਮਾਤੇ ਬਤੰਗਨ ਮਾਲ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਣ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਹੀਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋਲਣ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਹਿਰਨਾਇਕ ਜਾਜ ਕਨੇਕ ਸੋਏ।

ਚਾਓ ਪਈ। ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਹਨਮਰ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸਤ ਸਭੈ ਤੁਮ ਕਾਬ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੇ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭ ਬੈਰਿਨ ਕੋ ਆਹ ਸੰਘਰੀਏ।

ਰੱਛਾ ਸ੍ਰੀ ਆਹ ਤੋ ਜਿਉ ਕਰਿਆ ਹੋ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ ਜਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾਗੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਭੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਣ ਉਪਜਾਇਓ ਆਦ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤਿਸ ਹੀ ਕਹੋ ਹਮਾਰੀ ਸਕਲ ਪ੍ਰਜਾਜਨੇ ਆਪ ਸੁਵਾਰੀ ਸਿਵਕਨ ਕਹੋ ਸਭ ਗੁਣ ਸੁਖ ਦੀਓ ਸਤਰਨ ਕਹੋ ਪਰਮੋ ਬਦ ਕੀਓ

ਜਾਣਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਿਹਿਵ।

ਸਤਿ ਕਾਲ ਬਣ ਬਾਂਸ ਫਲ ਪਾਵੇ ਸੋਈ ਦੁਖ ਨ ਤਿਸੇ ਬਿਆਵਤ ਕੋਈ ਅੜਿਲ ਸੁਣੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੇ ਮੂੜ ਚਿਤਲਾ ਚਤੁਰਤਾਇਆ ਵਈ ਦੁਖ ਦਰਦ ਭਉ ਨਿਕਟ ਨਾਮ ਤਿਰ ਨਰ ਕੇ ਰਹੇ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਦ ਸਤਰਹਿ ਸਹਿ ਪਨੀਜੈ ਅਰਧ ਸਹਸ ਫੁਣ ਤੀਨ ਕਹਿਜੈ

ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਵੇਖ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ।

ਜੈਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਵਿਜਾਏ।

ਹਾਰਿਆ ਜੀ ਹੋ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸੱਠ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਬਾਣੀ ਸਤਿਗੁਰੂ ਬਿਨਾ ਹੋਰ ਕਤੀ ਹੈ ਬਾਣੀ ਬਾਣੀ ਤਾਂ ਕਤੀ ਸਤਿਗੁਰੂ ਬਾਝੋ ਹੋਰ ਕਤੀ ਬਾਣੀ ਕਹਿਦੇ ਕਤੇ ਸੁਣਦੇ ਕਤੇ ਕੱਤੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕਤੀ ਬਾਣੀ।

ਜਿਆ ਜਿਤ ਜੜਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਨ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਹਿਤ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ

ਜਾਣੀ ਹਰ ਹਰ ਨਿਤ ਜਾਪਿਆ ਹੋ ਜੀ ਆਹੋ ਲਾਹ ਖੱਟੇ ਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਪਹਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਹੇ ਰਸਨਾ ਤੂੰ ਅਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਦਹ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੈ ਜਾ ਹਰ ਵਸੇ ਮਣ ਆਏ ਹੇ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ

ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨ ਕਬਰ ਨ ਕੋਈ, ਕਹੇ ਨਾਨਕ ਕਿਸੇ ਨੇ ਤਰਾਂ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਇਹ ਸਰਮ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨੇਤਰਿਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਤਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਸਮਾਗਮ ਹੁੰਦੇ ਹਨ। ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ ਅਤੇ ਐਤਵਾਰ ਨੂੰ ਸ਼ਾਮ ਨੂੰ 8:15 ਤੋਂ ਲੈ ਕੇ ਸ਼ਨੀਵਾਰ ਸ਼ਾਮ ਨੂੰ 8:15 ਤੋਂ ਲੈ ਕੇ 9:15 ਤੀਕਰ ਜੋ ਸੰਗਤੀ ਰੂਪ 'ਚ ਨਾਮ ਸਿਮਰਨ ਹੋਣਗੇ, ਸਭ ਸੰਗਤਾਂ ਨੇ ਇਸ ਸਮੇਂ ਦਾ ਲਾਹਾ ਲੈਣਾ ਜੀ। ਅਤੇ ਆਪਣੇ ਕੋਲ ਜੋ ਮੰਗਲਵਾਰ ਬੁੱਧਵਾਰ ਸ਼ਾਮ ਨੂੰ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪਹੁੰਚ ਰਹੇ ਹਨ, ਆਪ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਇਕਰ ਸਾਜੀਆ ਕਰਾ ਸੰਡਿਠੋ ਜੋ ਤਾਤਾ ਕਰਤਾ ਆਪ ਤੋ ਤੁਸ ਦੇ ਮੈਂ ਕਰੇ ਮਸਾਓ ਤੂੰ ਜਾਣੋ ਹੀ ਸਭ ਸੇ ਦਿਲ ਸਜਿਤ ਕਵਾਓ ਕਰਾ ਸੰਡਿਠੋ ਜੋ ਕਰਾ ਸੰਡਿਠੋ ਜ

ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸਚਨਿਆਂ, ਵੱਡੀ ਵਡਿਆਈ ਜਾਂ ਕਥਾਂ, ਵੱਡੀ ਵਡਿਆਈ ਜਾਂ ਲਾਓ, ਵੱਡੀ ਵਡਿਆਈ ਬੁੱਝ ਸਭਾਓ, ਵੱਡੀ ਵਡਿਆਈ ਜਾਂ ਪੁੱਛਣ ਦਾ, ਵੱਡੀ ਵਡਿਆਈ ਜਾਂ ਪਿਆ, ਨਾਨਕ ਕਰਨ ਕਸੀ ਜਾਏ, ਕੀਤਾ ਕਰਨਾ ਸਰਬ

ਕੁਦਰਤ ਜਸ ਹੈ, ਕੁਦਰਤ ਸੁਈ ਹੈ, ਕੁਦਰਤ ਭਾਵ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬਾਕਾਰ, ਕੁਦਰਤ ਵੇਦ ਪ੍ਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬੁਰੀਆਂ, ਕੁਦਰਤ ਮਾਣ ਮਹਾਨ, ਕੁਦਰਤ ਕੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਭਾਗੀ ਨਹੀਂ ਪਾਕ, ਨਾਨਕ ਹੁਕਮ ਅੰਦਰ ਵੇਖੈ ਵਰਤੈ ਤਾਕੋ

ਥੋੜੀ ਨਜ਼ਰ ਕਹਿਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹ ਜੇ ਵਾਧਾ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੌਣ ਹੀ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਨਾਥ ਬੰਧਨ ਬੰਧ ਪਵਾਏ ਸੋਏ ਪੈ ਕਿਰਤਨ ਚ ਸਭ ਕੋਈ ਨੱਚ ਨੱਚ ਹੱਸੈ ਚੱਲੇ ਸੁਰਵੇ ਉਡਰਾਂ ਜਾਈ ਸੁਜਣਾ ਹੋਏ ਨਚਰ ਗੁਦਰ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨਾ।

0: ਵਾਹਿ ਜਗਦੀਸ਼ ਜਵਾਰੀ ਸਵਸਥ ਤਿਸ ਦੀਵਾਨਾ ਭਗ ਨਾਨਕ ਸੱਚੇ ਨਾਮ ਮਿਨ ਕਿਆ ਟਿੱਕਾ ਕਿਆ ਤੱਕ ਮਹਿਲਾ ਪਹਿਲਾ
1: ਲਖ ਨੇਕੀਆਂ ਚੰਗਿਆਈਆਂ ਲਖ ਪੰਨਾ ਪ੍ਰਵਾਨ ਲਖ ਤਪ ਪੁੱਤੀ ਥਾਂ ਸਹਿਜੋਗ ਬੇਬਾਨ ਲਖ ਸੁਰਤ ਸੰਗਰਾਮ ਰਣ ਪ੍ਰਵਾਨ ਲਖ ਸੁਚੀ ਨਾ ਗਿਆ।

ਪੱਗ ਪਿਤਾਣਾ ਆਪਣਾ ਕੀ ਹੈ ਮਾਣਾ ਅਲਮਲ ਖਾਈ ਸਜਾਈ ਪਾਈ ਮੂਰਖ ਅੰਦਾ ਪਤ ਗਵਾਈ ਥਾਂ ਪਾਈ ਰਹਿ ਬਾਣੀ ਮੜੀ ਮਸਾਣੀ ਅੰਦਰਾਂ ਜਾਣਾ ਫਿਰ ਮਸਤਾਣੀ

ਤਖਤ ਉਪਜੈ ਸਾਲਾਹੀ ਸਤਸੂਤ ਦਰਗਹਿ ਅੰਦਰ ਪਾਈਐ ਤਗਨ ਤੁਰ ਸਪੂਤ ਮਹਲਾ ਪਹਿਲਾ ਤਗਨਾਨੀ ਤਗਨਾ ਨਾਨੀ ਭਰ ਕੇ ਥੁੱਕ ਪਿਆ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇ ਵਾ ਤਗਨ ਕੀ ਵੇ ਤਗਾ ਪੇ ਵਤੈ ਵੜ ਧਾਗੇ ਵਰਾ ਘਤੈ

0: ਹਰ ਕਰਤਾ ਸਭ ਕੇ ਜਾਣਦਾ ਸਿਰ ਰੋਗ ਹੱਥ ਦੀ ਜੈ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈ ਜੈ।
1: ਸਲੋਕ ਮਹਲਾ ਪਹਿਲਾ ਕਹੂ ਬ੍ਰਾਹਮਣ ਕੋ ਕਰ ਲਾਓ ਗੋਬਰ ਤਰਨ ਜਾਏ ਧੋਤੀ ਟਿੱਕਾ ਤਾਂ ਜਪਮਾਲੀ ਧਾਨ ਮਿਸ਼ਕ ਆਈ ਇੰਦਰ ਪੂਜਾ ਪੜੇ ਕਿਤੇ ਬਸ ਜਿਮ ਤੁਰਕਾ ਭਾਈ ਛੋਟੀ ਲਿਆ ਪਾ ਖੰਡਾ ਨਾਮ ਲੈ ਜਾਏ ਤਰਨ ਦਾ ਮਹਲਾ ਪਹਿਲਾ।
0: ਮਾਨਸ ਖਾਣੇ ਕਹੇ ਨਿਵਾਸ ਸ੍ਰੀ ਗਲ ਤਾਕ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪਿਆ ਹੋਏ ਸਾਧ

ਭਰਪੂਰ ਮੱਥਾ ਟਿੱਕਾ ਤੇੜ ਧੋਤੀ ਖਾਈ ਹਸਵੀ ਜਗਤਾ ਸਾਈ ਨੀਲ ਬੱਤਰ ਪੈਰ ਹੋਏ ਪ੍ਰਵਾਨ ਲੈ ਧਾਨ ਲੈ ਪੂਜਿਆ ਪ੍ਰਾਣ ਆਪਾਖਿਆ ਕਿਆ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੈ ਵੇ ਮਤ ਪਿੱਟੈ ਨਾ ਸਾਡਾ ਫਿੱਟੈ ਤਨ ਫਿੱਟੈ ਫਿਰ ਕਰੇਨ ਮਨ ਜੂਠੇ ਚਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ।

ਪਾਈ ਜੀ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਪੁਰੀ ਕਿਉਂ ਕਾਲੀਏ ਮੰਦਾ ਮੁੱਲ ਨਾ ਕੀਚੇ ਤੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀਏ ਤੇ ਵਿਆਹ ਪਾਸਾ ਟਾਲੀਏ ਪਿਛਲਾ ਹੈ ਉੱਪਰ ਕਾਲੀਏ।

0: ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਰਸ਼ਾਹ ਪਾਤਸ਼ਾਹ ਨੇ ਚਲ
1: ਚੌਰ ਛੱਤ, ਪੌੜੀ ਵੱਡੀਆਂ ਵੱਡਾ ਭਾਰ ਤੇਰਾ।

ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜਿਹਨਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ, ਆਹ ਹੁਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਿਜ ਘਰ ਵਾਸਾ ਹੋਏ ਜੀ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਣਤ ਅਤੁਲੈ ਜਿਉਂ ਬੁਲਾਵ ਹੋ

ਸਤਨਾਮ ਧੰਨ ਵਾਹਿਗੁਰੂ ਜੀ ਗੁਜਰੀ ਮਹੱਲਾ ਤੀਜਾ ਪੰਚ ਪਦੇ ਨਾ ਕਾਂਸ਼ੀ ਮਤ ਉਪਜੈ

ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ ਨਾ ਕਾਂਸ਼ੀ ਮਤ ਉਪਜੈ ਨਾ ਕਾਂਸ਼ੀ

हर कथा तू सुन रे मन

ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਿਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਪਵਿੱਤਰ ਬਚਨ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਸ੍ਰੀ ਮੁੱਖ ਵਾਕ ਗੁਜਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਮਦਮੀ ਬੀੜ ਅਨੁਸਾਰ 491 ਤੇ 92 ਤੇ ਇਹ ਸ਼ਬਦ ਦਰਜ ਹੈ। ਵਿਚਾਰਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਜ਼ੂਰ ਨੇ ਫਰਮਾਨ ਕੀਤਾ, ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹਿ ਤਾਂ ਭਰਮ ਵਿੱਚੋਂ ਜਾਏ। ਰਹਾਉ ਭਾਵੇਂ ਗੁਰੂ ਅਮਰਦਾਸ ਮਹਾਰਾਜ ਆਪਣੇ ਮਨ ਨੂੰ ਹੀ ਮੁਖਾਤਬ ਹੁੰਦੇ ਨੇ, ਸਾਨੂੰ ਵੀ ਉਪਦੇਸ਼ ਬਖਸ਼ਦੇ ਨੇ, ਆਪਣੇ ਜੀਵਨ ਦਾ ਅਨੁਭਵ ਰਹਾਉ ਵਾਲੀਆਂ ਪੰਕਤੀਆਂ ਵਿੱਚ ਮੁੱਖ ਮੁੱਦੇ ਦੋ ਨੇ, ਦੋ ਉਪਦੇਸ਼ ਨੇ, ਦੋ ਜੁਗਤੀਆਂ ਮਹਾਰਾਜ ਨੇ ਦੱਸੀਆਂ ਨੇ। ਪਹਿਲੀ ਗੱਲ ਕਥਾ, ਕਥਾ ਦੇ ਅੱਖਰੀ ਅਰਥ ਨੇ ਸਿਫਤ ਸਲਾਹ। ਜਦੋਂ ਅਸੀਂ ਸਾਧ ਸੰਗਤ ਜੀ ਗੁਰ ਸ਼ਬਦ ਦੀ ਵਿਚਾਰ ਕਰਦੇ ਹਨ ਤੇ ਇੱਕ ਕਿਸਮ ਦਾ ਇਹ ਵੀ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੋ ਜਾਂਦੀ ਹੈ, ਵਾਹਿਗੁਰੂ ਜੀ ਦੀ ਉਸਤਤ ਹੋ ਜਾਂਦੀ ਹੈ, ਸਾਡੀ ਸੁਰਤ ਵਾਹਿਗੁਰੂ ਦੀਆਂ ਗੱਲਾਂ ਵਿੱਚ ਜੁੜੀ ਹੁੰਦੀ ਹੈ। ਗੱਲੀ ਗੱਲਾਂ ਸਿਰਜਣਹਾਰ, ਗੱਲਾਂ ਵਿੱਚੋਂ ਅੱਛੀਆਂ ਗੱਲਾਂ, ਨਾਲ ਨਿਭਣ ਵਾਲੀਆਂ ਗੱਲਾਂ, ਉਹ ਸਿਰਜਣਹਾਰ ਕਰਤਾ ਪੁਰਖ ਜੀ ਦੀਆਂ ਨੇ। ਸੋ ਇਹ ਕਥਾ
ਵਾਹਿਗੁਰੂ ਜੀ ਦੀ ਸਿਫਤ ਸਲਾਹ ਪਹਿਲਾ ਉਪਦੇਸ਼ ਸੁਣਨ ਦਾ ਜਿਤਨੇ ਕੁ ਸਰੀਰ ਬੈਠੇ ਹੋ ਦੂਰ ਬੈਠੇ ਸੁਣ ਰਹੇ ਹੋ ਸੁਰ ਤੇ ਜ਼ੋਰ ਦੇ ਕੇ ਸੁਣਿਓ ਕਿਉਂਕਿ ਇਹ ਮੇਰੀ ਕਥਾ ਦਾ ਆਧਾਰ ਹੈ ਬੇਸ ਹੈ ਇਹਦੇ ਸੰਬੰਧ ਵਿੱਚ ਹੀ ਫਿਰ ਮੈਂ ਆਪਣੇ ਚੇਤੇ ਦੀ ਚੰਗੇਰ ਚੋਂ ਕੁਝ ਵਣਗੀਆਂ ਤੁਹਾਡੀ ਨਜ਼ਰ ਕਰਨੀਆਂ ਨੇ ਪਹਿਲੀ ਗੱਲ ਸੁਣ ਦੂਜੀ ਗੱਲ ਸੁਣ ਕੇ ਮਨ ਵਿੱਚ ਵਸਾ ਸਿਫਤ ਸਲਾਹ ਨੂੰ ਸੁਣ ਅਸੀਂ ਜ਼ਿੰਦਗੀ ਵਿੱਚ ਸੁਣਦੇ ਤੇ ਬਹੁਤ ਕੁਝ ਹਾਂ ਪਰ ਬਹੁਤ ਘੱਟ ਲੋਕਾਂ ਨੂੰ ਛੱਡ ਕੇ ਇਹ ਸਮਝ ਨਹੀਂ ਹੁੰਦੀ ਵੀ ਕੀ ਸੁਣਨਾ ਚਾਹੀਦਾ ਹੈ ਤੇ ਕੀ ਨਹੀਂ ਸੁਣਨਾ ਚਾਹੀਦਾ ਸੁਣਨਾ ਇੱਕ ਬੜਾ ਵੱਡਾ ਸਕਿੱਲ ਹੈ ਔਰ ਇਹ ਅਸੀਂ ਖੁਸ਼ਕਿਸਮਤ ਹਾਂ ਬਈ ਅਸੀਂ ਸੁਣ ਸਕਦੇ ਹਾਂ ਵਰਨਾ ਜਿਨ੍ਹਾਂ ਨੂੰ ਸੁਣਦਾ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਕਿੰਨਾ ਇਸ ਗੱਲ ਦਾ ਅਫਸੋਸ ਹੈ ਮਣਕ ਹੈ ਵੀ ਸਾਨੂੰ ਸੁਣਦਾ ਨਹੀਂ ਜੀ ਕੋਈ ਕਹਿੰਦਾ ਜੀ ਮੈਂ ਜਮਾਂਦਰੂ ਬੋਲਾ ਵਾਂ ਕੋਈ ਕਹਿੰਦਾ ਜੀ ਮੈਨੂੰ ਹੁਣ ਮੇਰੀ ਸੁਣਨ ਸ਼ਕਤੀ ਖਤਮ ਹੋ ਗਈ ਹੈ ਰਸ ਗੁਆਚ ਜਾਂਦਾ ਜ਼ਿੰਦਗੀ ਦਾ ਸੁਣਨ ਦੀ ਜੋ ਸੱਤਾ ਵਾਹਿਗੁਰੂ ਨੇ ਦਿੱਤੀ ਹੈ ਇਸ ਦਾ ਕਾਰਨ ਹੈ ਵੀ ਇਹ ਸਰਵਣੋ ਮੇਰੇ ਓ ਸੱਚ ਹੈ ਸੁਣਨੈ ਨੂੰ ਪਠਾਏ ਇਹ ਬਚਨ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਹੈ ਐ ਕੰਨੋ ਤੁਹਾਡਾ ਪ੍ਰਯੋਜਨ ਤੁਹਾਡੇ ਵਿੱਚ ਜੋ ਆਵਾਜ਼ ਨੂੰ ਪਕੜਨ ਦੀ ਸੱਤਾ ਵਾਹਿਗੁਰੂ ਨੇ ਪਾਈ ਹੈ ਉਹ ਸੱਚ ਹੈ ਸੁਣਨੈ ਨੂੰ ਪਠਾਏ ਸੱਚ ਹੈ ਮੀਨਜ ਸਦਾ ਥਿਰ ਅਕਾਲ ਪੁਰਖ ਦੀ ਸਿਫਤ ਸਲਾਹ ਸੁਣਨ ਵਾਸਤੇ ਤੁਹਾਨੂੰ ਲਗਾਇਆ ਤੇ ਜੇ ਤੁਸੀਂ ਸਿਫਤ ਸਲਾਹ ਨਹੀਂ ਸੁਣਨੀ ਨਾਦ ਨਹੀਂ ਸੁਣਨਾ ਸ਼ਬਦ ਨਹੀਂ ਸੁਣਨਾ ਤੇ ਫਿਰ ਕਰਨ ਨਾ ਸੁਣਈ ਨਾਦ ਕਰਨ ਮੁੰਦ ਘਾਲ ਲਿਆ ਐਸੇ ਕੰਨ ਬੰਦ ਕਰ ਦੇਣੇ ਚਾਹੀਦੇ ਨੇ ਬੋਲੇ ਕਰ ਦੇਣੇ ਚਾਹੀਦੇ ਨੇ ਇਹ ਉਹਨਾਂ ਦਾ ਸਦਉਪਯੋਗ ਨਹੀਂ ਕਰਦਾ ਇਹਨਾਂ ਦੀ ਸੁਣਨ ਸ਼ਕਤੀ ਖੋਹ ਲਈ ਜਾਏ ਤਾਂ ਕਿ ਦੁਰਉਪਯੋਗ ਵੀ ਨਾ ਹੋਵੇ ਗੁਰੂ ਅਮਰਦਾਸ ਮਹਾਰਾਜ ਦੋ ਨੁਕਤੇ ਇੱਕ ਤੇ ਸਿਫ ਸਲਾਹ ਸੁਣ ਤੇ ਦੂਜੀ ਗੱਲ ਸ਼ਬਦ ਮਨ ਵਸਾਏ ਉਹਨੂੰ ਸੁਣ ਕੇ ਮਨ ਵਿੱਚ ਵਸਾ ਹੁਣ ਵੇਖੋ ਜਪਜੀ ਸਾਹਿਬ ਅਸੀਂ ਪੜ੍ਹਨੇ ਹਾਂ ਤੇ ਜਪਜੀ ਵਿੱਚ ਚਾਰ ਪੌੜੀਆਂ ਹਜ਼ੂਰ ਨੇ ਸੁਣਨ ਦੀਆਂ ਚਾਰ ਪੌੜੀਆਂ ਮੰਨਣ ਦੀਆਂ ਲਗਾਤਾਰ ਉਚਾਰਨ ਕੀਤੀਆਂ ਪਹਿਲਾਂ ਸੁਣਨਾ ਹੈ ਫਿਰ ਮੰਨਣਾ ਹੈ ਹੁਣ ਵੀ ਸਤਿਗੁਰੂ ਇਹੀ ਬਖਸ਼ਿਸ਼ ਕਰ ਰਹੇ ਨੇ ਗੁਰੂ ਸਾਹਿਬ ਦਾ ਤੇ ਆਪਣਾ ਅਨੁਭਵ ਹੈ ਕਿ ਮੇਰੀ ਜ਼ਿੰਦਗੀ ਵਿੱਚ ਜਿਹੜੀ ਕ੍ਰਾਂਤੀ ਆਈ ਉਹ ਸੁਣ ਕੇ ਆਈ ਹਜ਼ੂਰ ਅਜੇ ਗੁਰੂ ਨਹੀਂ ਸਨ ਬਣੇ ਅਜੇ ਸਿੱਖ ਵੀ ਨਹੀਂ ਸਨ ਬਣੇ ਅਜੇ ਗੁਰਮਤ ਦਾ ਅਭਾਵ ਸੀ ਗੁਰੂ ਦੀ ਮਤ ਪ੍ਰਾਪਤ ਨਹੀਂ ਸੀ ਹੋਈ ਤੇ ਆਪ ਜੀ ਭਰਮ ਦਾ ਸ਼ਿਕਾਰ ਹੋ ਕੇ ਕੁਝ ਤਥਾ ਕਥਿਤ ਕਰਮ ਕਾਂਡ ਕਰਦੇ ਸਨ ਇੱਕ ਵਾਰ ਹਜ਼ੂਰ ਹਮੇਸ਼ਾ ਦੀ ਤਰ੍ਹਾਂ ਹਰਿਦੁਆਰ ਗੰਗਾ ਇਸ਼ਨਾਨ ਕਰਨ ਗਏ ਕਿਉਂਕਿ ਉਦੋਂ ਸੋਝੀ ਨਹੀਂ ਸੀ ਇਹ ਤੇ ਬਾਅਦ ਵਿੱਚ ਪਤਾ ਲੱਗਾ ਵੀ ਗੰਗਾ ਜਲ ਗੁਰ ਗੋਬਿੰਦ ਨਾਮ ਸਾਡੇ ਲਈ ਕੋਈ ਗੰਗਾ ਜਲ ਮਹੱਤਵ ਨਹੀਂ ਰੱਖਦਾ ਖਿਮਾ ਕਰਨਾ ਸਾਡੇ ਲਈ ਗੰਗਾ ਜਲ ਹੈ ਪਰਮਾਤਮਾ ਦਾ ਨਾਮ ਪਰ ਅਜੇ ਆਪ ਜੀ ਗੁਰੂ ਨਹੀਂ ਸਨ ਬਣੇ ਸਿੱਖ ਵੀ ਨਹੀਂ ਸਨ ਬਣੇ ਜਾਂਦੇ ਸਨ ਵਾਪਸ ਆਏ ਤੇ ਨਾਲ ਇੱਕ ਯਾਤਰੀ ਨਾਲ ਪ੍ਰੇਮ ਹੋ ਗਿਆ ਉਹਨੇ ਅੱਗੇ ਜਾਣਾ ਸੀ ਲਹਿੰਦੇ ਪੰਜਾਬ ਵੱਲ ਤੇ ਬਿਆਸ ਦਰਿਆ ਦਾ ਪੱਤਣ ਜਿਹੜੇ ਲਹਿੰਦੇ ਪੰਜਾਬ ਵਾਲੇ ਪਾਰ ਕਰਦੇ ਸਨ ਉਹ ਗੋਇੰਦਵਾਲ ਸਾਹਿਬ ਤੋਂ ਕਰਦੇ ਸਨ
ਬਾਸਰਕੇ ਦੇ ਨੇੜਿਓਂ ਕਰਦੇ ਸਨ। ਜਦੋਂ ਉੱਥੋਂ ਲੰਘਣ ਲੱਗੇ ਤੇ ਮਹਾਰਾਜ ਕਹਿਣ ਲੱਗੇ ਵੀ ਪੁਰਖਾ ਮੇਰਾ ਤੇ ਨਗਰ ਆ ਗਿਆ ਬਾਸਰਕੇ, ਤੇ ਤੇਰਾ ਨਗਰ ਅਜੇ ਦੂਰ ਹੈ, ਲੌੜਾ ਵੇਲਾ ਹੋ ਗਿਆ ਹੈ, ਤੇ ਜੇ ਤੁਸੀਂ ਕਿਰਪਾ ਕਰੋ ਦਾਸ ਦੇ ਘਰ ਆਵੋ, ਨਾਲੇ ਪ੍ਰਸ਼ਾਦਾ ਪਾਣੀ ਛਕੋ, ਰਾਤ ਵਿਸ਼ਰਾਮ ਕਰੋ, ਸਵੇਰੇ ਚਲੇ ਜਾਇਆ ਜੇ। ਮਹਾਰਾਜ ਦੇ ਜੀਵਨ ਵਿੱਚ ਕ੍ਰਾਂਤੀ ਕਿਵੇਂ ਆਈ? ਉਹ ਕਹਿਣ ਲੱਗਾ ਜੀ ਠੀਕ ਹੈ, ਘਰ ਆ ਗਿਆ, ਮੰਜਾ ਡਾਹ ਦਿੱਤਾ, ਉੱਤੇ ਚੜ ਕੇ ਬਹਿ ਗਿਆ, ਜਲ ਛਕਾਇਆ, ਪ੍ਰਸ਼ਾਦਾ ਤਿਆਰ ਹੋਣ ਲੱਗ ਪਿਆ, ਗੱਲਾਂ ਬਾਤਾਂ ਸ਼ੁਰੂ ਹੋ ਗਈਆਂ, ਪ੍ਰਸ਼ਾਦਾ ਛਕਣ ਡਏ ਨੇ। ਤੇ ਗੁਰੂ ਅਮਰਦਾਸ ਨੂੰ ਉਹ ਯਾਤਰੀ ਪੁੱਛਦਾ ਵੀ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ? ਤਾਂ ਸ਼੍ਰੀ ਅਮਰਦਾਸ ਜੀ ਕਹਿੰਦੇ ਵੀ ਮੇਰਾ ਕੋਈ ਗੁਰੂ ਨਹੀਂ, ਮੈਂ ਗੁਰੂ ਧਾਰਨ ਕਰਨ ਲਈ ਦੋ ਇੱਕ ਥਾਵਾਂ ਤੇ ਗਿਆ ਪਰ ਮੇਰੀ ਖਾਤਰ ਨਹੀਂ ਹੋਈ, ਮੈਂ ਧਾਰਨ ਹੀ ਨਹੀਂ ਕਿ ਉਂਝ ਮੈਂ ਕਰ ਲੈਣਾ ਪਰ ਅਜੇ ਮੈਂ ਕੀਤਾ ਨਹੀਂ। ਇਸ ਤਰ੍ਹਾਂ ਲਿਖਿਆ ਹੈ ਬਕਾਇਦਾ ਉੱਥੇ। ਜਦੋਂ ਹਜ਼ੂਰ ਨੇ ਕਿਹਾ ਨਾ ਵੀ ਅਜੇ ਮੈਂ ਗੁਰੂ ਕੀਤਾ ਨਹੀਂ ਕਰ ਲਾਂਗਾ, ਤੇ ਇਹਨੇ ਥਾਲੀ ਪਿੱਛੇ ਸਰਕਾ ਦਿੱਤੀ। ਆਖਣ ਲੱਗਾ ਜੇ ਤੂੰ ਮੈਨੂੰ ਪਹਿਲਾਂ ਦੱਸਦਾ ਤੇ ਮੈਂ ਤੇਰੇ ਘਰ ਹੀ ਨਹੀਂ ਸੀ ਆਉਣਾ, ਮੇਰਾ ਧਰਮ ਭ੍ਰਿਸ਼ਟ ਹੋ ਗਿਆ, ਮੈਂ ਨਗੁਰੇ ਦਾ ਪਾਣੀ ਪੀ ਲਿਆ, ਨਗੁਰੇ ਦੇ ਭੋਜਨ ਦੀਆਂ ਵੀ ਕੁਝ ਬੁਰਕੀਆਂ ਮੈਂ ਖਾ ਬੈਠਾ, ਮੇਰਾ ਧਰਮ ਭ੍ਰਿਸ਼ਟ ਹੋ ਗਿਆ, ਮੇਰਾ ਜਪ ਤਪ ਸੰਜਮ ਨੇ ਬ੍ਰਤ ਪੂਜਾ ਸਭ ਨੇ ਇਸ ਤੋਂ ਨਾਬੂਤ ਹੋ ਗਿਆ। ਸ਼੍ਰੀ ਅਮਰਦਾਸ ਜੀ ਹੱਥ ਜੋੜਨ, ਪੁਰਖਾ ਗਲਤੀ ਹੋ ਗਈ ਹੈ, ਮੈਨੂੰ ਪਤਾ ਨਹੀਂ ਸੀ ਇਤਿਹਾਦ, ਪਰ ਉਹ ਇਸ ਤਰ੍ਹਾਂ ਬੋਲਦਾ ਹੋਇਆ ਨਿਕਲ ਗਿਆ, ਉੱਥੇ ਚਲਾ ਗਿਆ। ਪਰ ਹਜ਼ੂਰ ਦੀ ਭੁੱਖ ਪਿਆਸ ਨੀਂਦ ਖੰਭ ਲਾ ਕੇ ਉੱਡ ਗਈ, ਬੇਚੈਨ ਹੋ ਗਏ, ਅਮਰਦਾਸਾ ਤੂੰ ਏਡਾ ਗਿਆ ਗੁਜ਼ਰਿਆ ਵੀ ਤੇਰੇ ਘਰੋਂ ਕਿਸੇ ਦਾ ਭੋਜਨ ਛੱਕ ਕੇ ਜਪ ਤਪ ਸੰਜਮ ਨੇਮ ਬ੍ਰਤ ਪੂਜਾ ਸਭ ਖਤਮ ਹੋ ਜਾਂਦਾ, ਏਡਾ ਗਿਆ ਗੁਜ਼ਰਿਆ ਤੂੰ? ਬੇਚੈਨੀ ਦੇ ਆਲਮ ਵਿੱਚ ਚਹਿਲ ਕਦਮੀ ਕਰ ਰਹੇ ਨੇ, ਕਦੀ ਇੱਧਰ ਜਾਂਦੇ ਨੇ ਕਦੀ ਉੱਧਰ ਜਾਂਦੇ ਨੇ। ਰਾਤ ਦਾ ਪਹਿਲਾ ਪੈਰ ਲੰਘ ਗਿਆ, ਦੂਜਾ ਪੈਰ ਵੀ ਲੰਘ ਗਿਆ, ਔਰ ਇਸ ਬੇਚੈਨੀ ਦੇ ਆਲਮ ਵਿੱਚ ਤੀਜਾ ਪੈਰ ਵੀ ਲੰਘ ਗਿਆ, ਚੌਥਾ ਪੈਰ ਸ਼ੁਰੂ ਹੋ ਗਿਆ। ਕਿਤੇ ਉਹ ਕੰਨਾਂ ਵਿੱਚ ਆਵਾਜ਼ ਪਈ, ਦੂਰੋਂ ਆਵਾਜ਼ ਆ ਰਹੀ ਸੀ, ਪਰ ਉਸ ਆਵਾਜ਼ ਨਾਲ ਸਕੂਨ ਮਿਲਦਾ ਸੀ, ਚੈਨ ਆਉਂਦਾ ਸੀ। ਚਬਾਰਾ ਥੱਲੇ ਉਤਰੇ, ਘਰ ਦੇ ਦਰਾਂ ਚੋਂ ਬਾਹਰ ਨਿਕਲੇ, ਜਿੱਧਰੋਂ ਆਵਾਜ਼ ਆ ਰਹੀ ਸੀ ਉੱਧਰ ਨੂੰ ਗਏ, ਤੇ ਕੀ ਤੱਕਿਆ ਵੀ ਇਹ ਆਵਾਜ਼ ਮੇਰੇ ਭਰਾ ਮਾਣਕ ਚੰਦ ਦੇ ਘਰੋਂ ਆ ਰਹੀ ਹੈ। ਆਪ ਜੀ ਦਾ ਛੋਟਾ ਭਰਾ ਸੀ ਮਾਣਕ ਚੰਦ। ਅੱਧ ਵਜੇ ਦਰਵਾਜ਼ੇ ਚੋਂ ਖੋਲ੍ਹੇ ਵੇਖਿਆ ਤੇ ਕੀ ਤੱਕਿਆ ਵੀ ਇਹ ਤੇ ਮੇਰੇ ਭਰਾ ਦੇ ਪੁੱਤਰ ਭਾਈ ਜੱਸੂ ਦੀ ਧਰਮ ਪਤਨੀ ਬੀਬੀ ਅਮਰੋ ਕੁਝ ਗਾ ਰਹੀ ਹੈ। ਤਾਂ ਹਜ਼ੂਰ ਅੱਧ ਵਜੇ ਦਰਵਾਜ਼ੇ ਨੂੰ ਪੁਸ਼ ਕਰਕੇ ਅੰਦਰ ਗਏ, ਪੈਰ ਬੋਚ ਕੇ ਖੜੇ ਹੋ ਗਏ। ਬੀਬੀ ਵਜਦ ਵਿੱਚ ਪੜ੍ਹ ਰਹੀ ਸੀ ਕਰਨੀ ਕਾਗਦ, ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਬ ਗੁਣ ਨਾਹੀਂ ਅੰਤ ਹਰੇ, ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰਹਿਣ, ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਂਸੈ ਛੂਟਸ ਮੂੜੇ ਕਵਣ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਪਿਛਲੇ ਪਾਸਿਓਂ ਆਵਾਜ਼ ਆਈ ਪੁੱਤਰੀ, ਬੀਬੀ ਨੇ ਚੌਂਕ ਕੇ ਵੇਖਿਆ, ਹਾਂ ਪਿਤਾ ਜੀ। ਪੁੱਤਰੀ ਇਹ ਤੂੰ ਕੀ ਪੜ੍ਹ ਰਹੀ ਹੈ? ਆਖਣ ਲੱਗੀ ਜੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਬੱਚੀਏ ਬਾਣੀ ਸੁਣ ਕੇ ਮੇਰੇ ਅੰਦਰ ਇਸ ਤਰ੍ਹਾਂ ਠੰਡ ਵਰਤੀ ਹੈ ਜਿਵੇਂ ਕੋਲਿਆਂ ਦੇ ਉੱਤੇ ਕੋਈ ਪਾਣੀ ਡੋਲੇ ਤੇ ਉਹ ਬੁੱਝ ਜਾਂਦੀ ਹੈ। ਤੀਰਾਣੀਏ ਇਹ ਕਿਰਪਾ ਕਰ ਇੱਕ ਵਾਰ ਹੋਰ ਮੈਨੂੰ ਸੁਣਾ। ਬੀਬੀ ਅਮਰੋ ਨੇ ਇੱਕ ਵਾਰ ਫਿਰ ਉਹ ਸ਼ਬਦ ਸੁਣਾਇਆ, ਆਖਿਆ ਧੀਏ ਸ਼ਬਦ ਵਿੱਚ ਜੋ ਕਿਹਾ ਗਿਆ ਮੇਰੀ ਅਵਸਥਾ ਹੈ, ਮੇਰੀ ਕਰਨੀ ਮੇਰੀਆਂ ਗਤੀਵਿਧੀਆਂ ਕਾਗਜ਼ ਬਣ ਗਈਆਂ ਨੇ,
ਬੁਰਾਈਆਂ ਤੇ ਚੰਗਿਆਈਆਂ ਦੇ ਦੋ ਲੇਖ ਬਣ ਗਏ ਨੇ ਮੇਰੇ ਅੰਦਰ ਦੋ ਲੇਖ। ਜਿਵੇਂ ਜਿਵੇਂ ਪੁਰਾਣੇ ਕੀਤੇ ਕਰਮਾਂ ਦੇ ਲੇਖ ਮੈਨੂੰ ਚਲਾਉਂਦੇ ਨੇ ਉਸ ਤਰ੍ਹਾਂ ਮੈਂ ਚੱਲ ਰਿਹਾ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਬ ਗੁਣ ਨਾਹੀ ਅੰਤ ਹਰੇ, ਚਿੱਤ ਚੇਤਸ ਕੀ ਨਹੀਂ ਬਾਵਰਿਆ। ਇਹ ਝੱਲੇ ਮਣਾ, ਤੂੰ ਚਿੱਤ ਵਿੱਚ ਰੱਬ ਨੂੰ ਚੇਤਾ ਕਿਉਂ ਨਹੀਂ ਕਰਦਾ? ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਹਰੀ ਪ੍ਰਭੂ ਨੂੰ ਵਿਸਾਰ ਕੇ ਹੀ ਅੰਦਰੋਂ ਗੁਣ ਗਲ ਗਏ ਨੇ। ਜਾਲੀ ਰਹਿਣ ਜਾਲ ਦਿਨ ਹੁਆ, ਹਰੇਕ 12-14-11 ਘੰਟੇ ਦਾ ਦਿਨ, 12-14-11 ਘੰਟੇ ਦੀ ਰਾਤ ਸਾਨੂੰ ਫਸਾਉਣ ਲਈ ਜਾਲੀਆਂ ਤੇ ਜਾਲ ਬਣੇ ਹੋਏ ਨੇ। ਮਾਇਆ ਦਾ ਚੋਗਾ, ਵਿਕਾਰਾਂ ਦਾ ਚੋਗਾ ਖਿਲ ਰਿਹਾ ਹੋਇਆ ਹੈ। ਸਾਨੂੰ ਚੋਗਾ ਦਿਸਦਾ ਹੈ ਪਰ ਮਟਮੈਲੇ ਰੰਗ ਦਾ ਜਾਲ ਤੇ ਜਾਲੀਆਂ ਦਿਸਦੀਆਂ ਹੀ ਕੋਨੀ। ਅਸੀਂ ਰਸ ਲੈ ਕੇ ਚੋਗਾ ਚੁਗ ਰਹੇ ਹਾਂ, ਫਸ ਰਹੇ ਹਾਂ, ਇਸ ਗੱਲ ਦੀ ਖਬਰ ਹੀ ਨਹੀਂ ਬਈ ਗੁਸਤਾਖੀ ਕਿੱਥੇ ਕਰ ਰਹੇ ਹਾਂ। ਜਾਲੀ ਰਹਿਣ, ਹਰੇਕ ਰਾਤ ਸਾਨੂੰ ਫਸਾਉਣ ਲਈ ਜਾਲੀ, ਹਰੇਕ ਦਿਨ ਜਾਲ ਬਣ ਰਿਹਾ। ਜੇਤੀ ਘੜੀ ਫਾਈ ਤੇਤੀ, ਹਰ 24 ਮਿੰਟ ਦਾ ਸਮਾਂ ਸਾਨੂੰ ਆਤਮਕ ਮੌਤੇ ਮਾਰਨ ਲਈ ਸਾਡੇ ਗਲ ਵਿੱਚ ਫੰਦਾ ਬਣਿਆ ਹੋਇਆ ਹੈ। ਅਸੀਂ ਗਲਤੀ ਕੀ ਕਰ ਰਹੇ ਹਾਂ? ਪਰਮਾਤਮਾ ਨੂੰ ਭੁਲਾ ਕੇ ਰਸ ਰਸ ਚੋਗ ਚੁਗ ਹੈ, ਰਸ ਲੈ ਕੇ ਵਿਕਾਰਾਂ ਦੇ ਚੋਗੇ ਚੁਗ ਰਹੇ ਹਾਂ, ਮਾਇਆ ਦੇ ਚੋਗੇ ਚੁਗ ਰਹੇ ਹਾਂ। ਨਿੱਤ ਫਸ ਹੈ ਤੇ ਫਸ ਰਹੇ ਹਾਂ। ਛੂਟਸ ਮੂੜੇ ਕਵਨ ਗੁਣੀ, ਮੂਰਖਾ ਕੋਈ ਛੁੱਟਣ ਦਾ ਸਰੰਜਾਮ ਕਰ। ਤੇਰੇ ਹਾਲਾਤ ਇਹ ਨੇ ਕਾਇਆ ਆਰਣ, ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਲੁਹਾਰ ਦਾ ਸਮਾਜ ਅੱਖਾਂ ਸਾਹਮਣੇ ਫਲਮਾਇਆ। ਇੱਕ ਆਰਣ ਹੁੰਦੀ ਏ, ਕੋਲ ਭੱਠੀ ਹੁੰਦੀ ਏ, ਉਹਦੇ ਚ ਅੱਗ ਮਗ ਰਹੀ ਏ, ਰਾ ਮਟੀਰੀਅਲ ਉਹਦੇ ਚ ਰੱਖਿਆ ਹੈ। ਇੱਕ ਸੰਨੀ ਹੁੰਦੀ ਏ, ਉਹ ਜਦੋਂ ਤੱਤਾ ਹੋ ਜਾਂਦਾ ਉਹਦੇ ਨਾਲ ਫੜ ਫੜ ਕੇ ਉਹਦੇ ਪਾਸੇ ਸੇਕਦਾ, ਫਿਰ ਉਹਨੂੰ ਉਹਦੇ ਨਾਲ ਪਕੜ ਕੇ ਐਰਣ ਤੇ ਰੱਖ ਕੇ ਥੌੜੇ ਨਾਲ ਚੋਟਾਂ ਮਾਰ ਕੇ ਜਿਸ ਤਰ੍ਹਾਂ ਦੀ ਸ਼ੇਪ ਦੇਣੀ ਚਾਹੁੰਦਾ ਦੇ ਦਿੰਦਾ। ਸਾਡਾ ਸਰੀਰ ਐਰਣ ਬਣਿਆ ਹੋਇਆ ਹੈ, ਕਾਇਆ ਆਰਣ, ਮਨ ਵਿੱਚ ਲੋਹਾ, ਤੇ ਉਹ ਜਿਹੜਾ ਰਾ ਮਟੀਰੀਅਲ ਏ ਜਿਹਦਾ ਚਿਮਟਾ ਬਣਾਉਣਾ ਹੈ, ਸਿੱਪੀ ਬਣਾਉਣੀ ਹੈ, ਰੰਬਾ ਬਣਾਉਣਾ ਹੈ, ਉਹ ਸਾਡਾ ਮਨ ਹੈ। ਤੇ ਪੰਜ ਵਿਕਾਰਾਂ ਦੀ ਅੱਗ ਉਹਨੂੰ ਸੇਕ ਰਹੀ ਹੈ, ਤੇ ਅਜੇ ਪੰਜ ਵਿਕਾਰਾਂ ਦੀ ਅੱਗ ਠੰਡੀ ਨਹੀਂ ਪੈਂਦੀ। ਤੇ ਜਿਵੇਂ ਲੁਹਾਰ ਕੰਮ ਕਰਦਾ ਕਰਦਾ ਕੋਲ ਪਏ ਕੋਲਿਆਂ ਦੇ ਦੋ ਬੁੱਕ ਚੁੱਕ ਕੇ ਫਿਰ ਭੱਠੀ ਚ ਪਾ ਦਿੰਦਾ, ਇਸ ਤਰ੍ਹਾਂ ਅਸੀਂ ਉੱਤੋਂ ਹੋਰ ਪਾਪ ਕਰ ਕਰਕੇ ਭੱਠੀ ਨੂੰ ਗਰਮ ਕਰ ਰਹੇ ਹਾਂ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਤੇ ਸੰਨੀ ਚਿੰਤ ਪਈ। ਅਸੀਂ ਚਿੰਤਾ ਦੀ ਸੰਨੀ ਬਣਾਈ ਹੋਈ ਏ, ਭਾਵ ਚਿੰਤਾ ਸਾਡੇ ਪਾਸੇ ਪਰਤ ਪਰਤ ਕੇ ਸਾਨੂੰ ਸੇਕਦੀ ਹੈ। ਕਬਾਬੇ ਸੀਖ ਹੈ ਹਮ ਕਰਵਟੇ, ਹਰ ਸ਼ੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ ਤੋ ਵੋ ਪਹਿਲੂ ਬਦਲਤੇ ਹੈ। ਕਾਇਆ ਆਰਣ, ਮਨ ਵਿੱਚ ਲੋਹਾ ਪੰਚ ਅਗਨ ਤੇ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਮਨੂਰ ਕਹਿੰਦੇ ਉਸ ਲੋਹੇ ਨੂੰ ਜਿਹਨੂੰ ਜੰਗਾਲ ਲੱਗ ਜਾਏ। ਜੰਗਾਲਿਆ ਹੋਇਆ ਲੋਹਾ ਵੀ ਪਾਰਸ ਨਾਲ ਛੂ ਜਾਏ ਤੇ ਪਾਰਸ ਇਹ ਨਹੀਂ ਕਹਿੰਦਾ ਬਈ ਤੂੰ ਤੇ ਜੰਗਾਲਿਆ ਹੋਇਆ, ਨਹੀਂ। ਜੰਗਾਲੇ ਹੋਏ ਲੋਹੇ ਵਿੱਚ ਵੀ ਰਸਾਇਣਕ ਕਿਰਿਆ ਵਾਪਰ ਜਾਂਦੀ ਤੇ ਉਹ ਸੋਨਾ ਬਣ ਜਾਂਦਾ। ਭਾਵੇਂ ਮਨੁੱਖ ਵਿਕਾਰਾਂ ਨਾਲ ਬਿਲਕੁਲ ਮਨੂਰ ਹੋ ਜਾਏ, ਗੁਰੂ ਪਾਰਸ ਉਹਨੂੰ ਫਿਰ ਵੀ ਸ਼ੁੱਧ 12 ਬੰਨੀ ਦਾ ਸੋਨਾ ਕਰ ਦਿੰਦਾ। ਲਿਹਾਜ਼ਾ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇਹਾਂ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਉਹ ਅੰਮ੍ਰਿਤ ਨਾਮ ਜਲ ਦੇ ਕੇ ਇਹਦੇ ਦੇਹੀ ਨੂੰ ਵਿਕਾਰਾਂ ਵੱਲੋਂ ਤ੍ਰਿਪਤ ਕਰ ਦਿੰਦਾ। ਧੀਏ, ਇਹ ਜਿਹਦਾ ਸ਼ਬਦ ਸੁਣ ਕੇ ਇੰਨਾ ਸ਼ਕੂਨ ਮਿਲਿਆ, ਉਹਦੇ ਦਰਸ਼ਨ ਕਰਕੇ ਤੇ ਹੋਰ ਵੀ ਸ਼ਕੂਨ ਮਿਲੇਗਾ। ਮੈਨੂੰ ਲੈ ਚੱਲ ਉਹਨਾਂ ਕੋਲ। ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਉਹ ਤੇ ਜੋਤੀ ਜੋਤ ਸਮਾ ਗਏ ਨੇ, ਉਦਾਸ ਹੋਣ ਲੱਗੇ। ਫਿਕਰ ਨਾ ਕਰੋ,
ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਨੇ ਗੁਰੂ ਅੰਗਦ ਦੇਵ ਜੀ ਆਖਿਆ ਉਹਨਾਂ ਕੋਲ ਲੈ ਚੱਲੋ। ਆਖਿਆ ਜੀ ਉਹਨਾਂ ਨੂੰ ਤੇ ਤੁਸੀਂ ਮਿਲੇ ਸੋ, ਮੇਰੇ ਵਿਆਹ ਤੇ ਮਿਲਣੀ ਵੀ ਕੀਤੀ ਸਾ ਜੇ ਨਹੀਂ ਪੁੱਤਰ ਉਦੋਂ ਕੁੜਮ ਬਣ ਕੇ ਮਿਲਿਆ ਸਾ ਨਾ, ਹੁਣ ਗੁਰੂ ਕੋਲ ਸਿੱਖ ਬਣ ਕੇ ਮਿਲਾ ਵਾ। ਪਰ ਪਿਤਾ ਜੀ ਮੈਨੂੰ ਤੇ ਉਹਨਾਂ ਨੇ ਰੋਕਿਆ ਵੀ ਜਦੋਂ ਤੱਕ ਸੱਦੀਏ ਨਾ ਉਦੋਂ ਤੱਕ ਆਉਣਾ ਨਹੀਂ। ਆਖਣ ਲੱਗੇ ਕੋ ਨਹੀਂ, ਮੈਂ ਕਹਿ ਲਵਾਂਗਾ ਵੀ ਮੈਂ ਲੈ ਕੇ ਆਇਆ। ਗਏ ਖਡੂਰ, ਉਦੋਂ ਸਾਹਿਬ ਨਹੀਂ ਸਨ ਕਹਿੰਦੇ। ਆਖਣ ਲੱਗੀ ਪਿਤਾ ਜੀ ਤੁਸੀਂ ਇੱਥੇ ਰੋਕੋ, ਮੈਂ ਅੰਦਰ ਜਾਂਦੀ ਹਾਂ। ਅੰਦਰ ਜਾ ਕੇ ਮੱਥਾ ਟੇਕਿਆ ਤੇ ਗੁਰੂ ਅੰਗਦ ਦੇਵ ਕਹਿਣ ਲੱਗੇ ਪੁੱਤਰ ਤੈਨੂੰ ਕਿਹਾ ਸੀ ਵੀ ਸੱਦਾਂਗੇ ਤੇ ਆਉਣਾ, ਪਰ ਚੱਲ ਜੇ ਆ ਗਈ ਏ ਤੇ ਹੁਣ ਜਿਹਨੂੰ ਨਾਲ ਲੈ ਕੇ ਆਈ ਉਹਨੂੰ ਵੀ ਲੈ ਆ। ਅੰਤਰਜਾਮੀ ਸਤਿਗੁਰੂ ਜਾਣਦੇ ਸਨ, ਗਏ ਲੈ ਕੇ ਆਏ, ਮੱਥਾ ਟੇਕਿਆ, ਸੇਵਾ ਕੀਤੀ, ਸਿਮਰਨ ਕੀਤਾ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ ਚੱਲਦਾ ਰਿਹਾ। ਫਿਰ ਸਮਾਂ ਆਇਆ ਗੁਰੂ ਅੰਗਦ ਦੇਵ ਜੀ ਨੇ ਆਪਣੀ ਥਾਂ ਤੇ ਗੁਰੂ ਨਿਯੁਕਤ ਕੀਤਾ। ਫਿਰ ਸਮਾਂ ਆਇਆ ਜਦੋਂ ਭੱਟਾ ਨੇ ਸਵਈਏ ਉਚਾਰਨ ਕੀਤੇ ਤੇ ਉਹ ਕਹਿਣ ਲੱਗੇ ਦੁਨੀਆਂ ਦੇ ਲੋਕੋ, ਬੱਦਲ ਦੀਆਂ ਕਣੀਆਂ ਗਿਣੀਆਂ ਜਾ ਸਕਦੀਆਂ ਨੇ, ਧਰਤੀ ਦੇ ਉੱਤੇ ਕਿੰਨਾ ਘਾਹ ਫੂਸ ਉੱਗਿਆ ਗਿਣਿਆ ਜਾ ਸਕਦਾ ਹੈ, ਸ਼ਾਇਦ ਇਹ ਗਿਣਿਆ ਜਾ ਸਕੇ। ਸੂਰਜ ਤੇ ਚੰਦਰਮੇ ਦੀਆਂ ਕਿਰਨਾਂ ਆਮ ਤੌਰ ਤੇ ਨਹੀਂ ਗਿਣੀਆਂ ਜਾਂਦੀਆਂ, ਸਾਗਰ ਦਾ ਪੇਟ ਨਹੀਂ ਨਾਪਿਆ ਜਾ ਸਕਦਾ, ਗੰਗਾ ਵਿੱਚ ਕਿੰਨੀਆਂ ਲਹਿਰਾਂ ਬਣਦੀਆਂ ਬਿਣਸਦੀਆਂ ਨੇ ਨਹੀਂ ਗਿਣੀਆਂ ਜਾ ਸਕਦੀਆਂ। ਪਰ ਸ਼ਾਇਦ ਕੋਈ ਇਕਾਗਰਤਾ ਨਾਲ ਸਿਮਰਨ ਜਪ ਕੇ, ਸ਼ਿਵਜੀ ਵਾਂਗੂ ਲੰਬੀ ਸਮਾਧੀ ਲਾ ਕੇ ਇਹ ਸਾਰੀਆਂ ਚੀਜ਼ਾਂ ਦੀ ਗਿਣਤੀ ਕਰ ਲਵੇ। ਪਰ ਇੱਕ ਗੱਲ ਅਸੀਂ ਬੜੇ ਦਾਅਵੇ ਨਾਲ ਕਹਿੰਦੇ ਹਾਂ, ਲੋਗੋ, ਗੁਰੂ ਅਮਰਦਾਸ ਦੀ ਮੁਕੰਮਲ ਉਪਮਾ ਕੋਈ ਨਹੀਂ ਕਰ ਸਕਦਾ। ਕਨਹਰ ਬੂੰਦ ਬਸੋ ਰੋਮਾਵਲ, ਉਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਪਲ ਉਹਨੂੰ ਜੇ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ, ਵਾਹ ਵਾਹ ਬਾਣੀ ਨਿਰੰਕਾਰ ਨੇ ਕਹਿ ਦਿੱਤਾ ਵੀ ਅਮਰਦਾਸ ਤੇਰੀ ਉਪਮਾ ਨਹੀਂ ਕੋਈ ਕਰ ਸਕਦਾ। ਇਹ ਉਹੀ ਅਮਰਦਾਸ ਹੈ ਜਿਹਨੂੰ ਇੱਕ ਯਾਤਰੀ ਕਹਿੰਦਾ ਸੀ, ਤੇਰੇ ਘਰੋਂ ਪ੍ਰਸ਼ਾਦਾ ਛੱਕ ਕੇ ਮੇਰਾ ਜਪ ਤਪ ਸੰਜਮ ਨੇਮ ਵਰਤ ਪੂਜਾ ਖਤਮ ਹੋ ਗਿਆ। ਇਹ ਕ੍ਰਾਂਤੀ ਕਿਵੇਂ ਆਈ? ਇੱਕ ਪਾਸੇ ਸਧਾਰਨ ਜਿਹਾ ਯਾਤਰੀ ਤਰਕਾਰ ਦਾ ਹੈ, ਇੱਕ ਪਾਸੇ ਵਾਹ ਵਾਹ ਬਾਣੀ ਨਿਰੰਕਾਰ ਇੰਨਾ ਸਤਿਕਾਰ ਦਿੰਦੀ ਏ। ਇਹ ਬਿਰਤੀ ਬਣੀ ਇੱਕ ਸ਼ਬਦ ਨੂੰ ਸੁਰਤ ਕਰਕੇ ਸੁਣ ਲਿਆ, ਆਪਣੀ ਨੂੰਹ ਕੋਲੋਂ ਸੁਣ ਲਿਆ। ਅਸੀਂ ਤੇ ਹਜ਼ਾਰਾਂ ਸ਼ਬਦ ਸੁਣੇ ਨੇ, ਹਜ਼ਾਰਾਂ ਸ਼ਬਦਾਂ ਦੀ ਲੋਕਾਂ ਨੂੰ ਕਥਾ ਸੁਣਾ ਦਿੱਤੀ ਹੈ, ਪਰ ਜੀਵਨ ਚ ਕ੍ਰਾਂਤੀ ਨਹੀਂ ਆਈ। ਕਿਉਂ? ਕਿਉਂਕਿ ਜਿਵੇਂ ਗੁਰੂ ਅਮਰਦਾਸ ਨੇ ਸੁਣਿਆ, ਸਾਨੂੰ ਉਹ ਸੁਣਨ ਦੀ, ਉਹ ਕਹਿਣ ਦੀ ਜਾਚ ਨਹੀਂ ਆਈ। ਪਹਿਲੀ ਗੱਲ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹਰ ਕਥਾ ਤੂੰ ਸੁਣ ਰੇ ਮਨ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਸੁਣੀ ਹੈ, ਏਦਾਂ ਸੁਣ। ਇੰਨੀ ਸਮੱਗਰ ਇਕਾਗਰਤਾ ਹੋਣੀ ਚਾਹੀਦੀ ਏ। ਤੇ ਦੂਜੀ ਗੱਲ, ਸ਼ਬਦ ਮਨ ਵਸਾਏ, ਇਹ ਗੁਰੂ ਦੀ ਬਾਣੀ ਦੀਆਂ ਕਰੂਣੀਆਂ ਨਾ ਕਰ, ਇਹਨੂੰ ਸੁਰਤ ਵਿੱਚ ਵਸਾ, ਇਹਨੂੰ ਮਨ ਵਿੱਚ ਵਸਾ। ਸਾਧ ਸੰਗਤ, ਸਾਡੇ ਉੱਥੇ ਨਾ ਬਨਸਪਤੀ ਦੀ ਦੁਨੀਆਂ ਵਿੱਚ ਇੱਕ ਬਹੁਤ ਵੱਡਾ ਰੁੱਖ ਹੈ, ਦਰਖਤ ਹੈ, ਪੇੜ ਹੈ, ਜਿਹਨੂੰ ਅਸੀਂ ਬੋੜ, ਕੁਝ ਇਲਾਕਿਆਂ ਚ ਬਰੇਟਾ ਕਹਿੰਦੇ ਹਾਂ। ਮਨ ਵਿੱਚ ਸ਼ਬਦ ਨੂੰ ਵਸਾਉਣਾ ਹੈ, ਕੱਲੀ ਰਸਨਾ ਤੇ ਨਹੀਂ, ਰਸਨਾ ਤੇ ਵੀ ਹੋਣਾ ਚਾਹੀਦਾ, ਪਰ ਸੁਰਤ ਵਿੱਚ ਵਸਾਉਣਾ, ਮਨ ਵਿੱਚ ਵਸਾਉਣਾ, ਉਹਦੇ ਨਾਲ ਕ੍ਰਾਂਤੀ ਆਵੇ। ਗੱਲ ਸਮਝਣ ਲਈ ਅਰਜ਼ ਕਰ ਰਿਹਾ, ਬੋੜ ਦਾ ਰੁੱਖ ਬੜਾ ਮਹਾਨ ਰੁੱਖ ਹੈ, ਇਹਦਾ ਆਕਾਰ ਬਹੁਤ ਜ਼ਿਆਦਾ ਹੁੰਦਾ ਹੈ, ਉੱਚਾ ਵੀ ਹੁੰਦਾ ਹੈ, ਮੁੱਚ ਵੀ ਹੁੰਦਾ ਹੈ। ਮੁੱਚ ਕਹਿੰਦੇ ਫਲਾਵ ਨੂੰ, ਅਤ ਦੀਰਘ ਅਤ ਮੁੱਚ, ਉੱਥੇ ਸਿੰਬਲ ਲਈ ਕਿਹਾ ਗਿਆ। ਇਕਾਗਰਤਾ ਬਣਾਈ ਰੱਖਿਆ ਜੀ। ਹੁਣ ਉਹ ਜਿਹੜਾ ਵਿਰਾਟ ਬੋਰਡ ਦਾ ਰੁੱਖ ਹੈ, ਜੇ ਉਹਦੀ ਬੈਕਗਰਾਉਂਡ ਵੱਲ ਜਾਈਏ ਵੀ ਉਹ ਹੁੰਦਾ ਕਿਸ ਤਰ੍ਹਾਂ ਹੈ, ਤੁਸੀਂ ਕਿਤੇ ਗੋਲ ਦਾ ਬੀਜ ਲੈ ਕੇ ਬੀਜ ਦਿਓ, ਨਹੀਂ ਹੋਵੇਗਾ, ਨਹੀਂ ਹੋਵੇਗਾ। ਕਿਸ ਤਰ੍ਹਾਂ ਹੁੰਦਾ? ਇਹਦੇ ਜਿਹੜੇ ਫਲ ਨੇ, ਗੋਲਾ ਨੇ, ਉਹ ਪੰਛੀ ਖਾਂਦੇ ਨਹੀਂ, ਪਰ ਜਦੋਂ ਕੁਝ ਨਾ ਮਿਲੇ ਫਿਰ ਭੁੱਖੇ ਮਰਦੇ ਖਾ ਲੈਂਦੇ। ਜਦੋਂ ਕੋਈ ਪੰਛੀ ਬੋੜ ਦਾ ਫਲ ਗੋਲ ਨੂੰ ਖਾ ਲੈਂਦਾ ਹੈ
ਤੇ ਖਾਣ ਤੋਂ ਬਾਅਦ ਕੁਝ ਸਮਾਂ ਉਹਦੇ ਪੇਟ ਵਿੱਚ ਉਹ ਰਹਿੰਦਾ ਹੈ, ਫਿਰ ਉਹ ਵਿੱਠ ਕਰਦਾ ਹੈ ਕਿਸੇ ਸੀਮੈਂਟਡ ਕੰਧ ਦੇ ਉੱਤੇ, ਕਿਸੇ ਖੂਹ ਦੀ ਮਣ ਤੇ, ਕਿਸੇ ਇਮਾਰਤ ਤੇ, ਤੇ ਫਿਰ ਉਹ ਬੀਜ ਕਹਿੰਦਾ ਵੀ ਹੱਟ ਪਿੱਛੇ, ਹੁਣ ਮੈਨੂੰ ਉੱਗਣ ਤੋਂ, ਵਧਣ ਤੋਂ, ਫੁੱਲਣ ਤੋਂ ਕੋਈ ਨਹੀਂ, ਵੱਡੀਆਂ ਵੱਡੀਆਂ ਦੀਵਾਰਾਂ ਨੂੰ ਐ ਲੈ ਕੇ ਚਪੀਟ ਕੇ ਤੇ ਚੱਕਣਾ ਚੂਰ ਕਰ ਦਿੰਦਾ। ਹੁਣ ਕੋਈ ਵਿਚਾਰੇ ਬਈ ਉਹਦੇ ਵਿੱਚ ਇੰਨੀ ਤਾਕਤ ਕਿੱਥੋਂ ਆ ਗਈ, ਤੇ ਉਹ ਬੀਜ ਕਹਿੰਦਾ ਪੰਛੀ ਨੇ ਮੈਨੂੰ ਆਪਣੇ ਮੇਦੇ ਵਿੱਚ ਰੱਖ ਕੇ ਨਿੱਗ ਦਿੱਤਾ, ਹੀਟ ਦਿੱਤੀ, ਮੇਰੇ ਵਿੱਚ ਰਸਾਇਣਿਕ ਕਿਰਿਆ ਵਾਪਰ ਗਈ। ਹਾਂ ਤੇ ਮੈਂ ਉਹ ਹੀ ਬੀਜ ਜਿਹੜਾ ਲੱਖਾਂ ਦੀ ਤਾਦਾਦ ਵਿੱਚ ਬੋਰਡ ਦੇ ਥੱਲੇ ਡਿੱਗਣਾ ਵਾ, ਪਰ ਮੈਂ ਉੱਥੇ ਉੱਗ ਨਹੀਂ ਸਕਦਾ। ਉੱਗਣਾ ਮੈਂ ਉਦੋਂ ਵਾ ਜਦੋਂ ਕੋਈ ਪੰਛੀ ਮੈਨੂੰ ਆਪਣੇ ਮੇਦੇ ਚ ਹੀਟ ਦਿੰਦਾ ਹੈ, ਫਿਰ ਭਾਵੇਂ ਸੀਮੈਂਟਡ ਕੰਧ ਤੇ ਉਹ ਵਿੱਠ ਕਰਦਾ ਹੈ, ਉੱਥੇ ਕੋਈ ਉਰਵਰਕ ਨਹੀਂ ਮਿਲਦਾ, ਕੋਈ ਖਣਿਜ ਨਹੀਂ ਮਿਲਦਾ। ਉਹਨੂੰ ਤੁਸੀਂ ਲੈਬੋਰਟਰੀ ਚ ਲਿਜਾ ਕੇ ਭਾਵੇਂ ਵੇਖ ਲਓ, ਉਹ ਸੀਮੈਂਟਡ ਕੰਧ ਵਿੱਚ ਕੋਈ ਉਰਵਰਕ ਨਹੀਂ ਹੁੰਦਾ, ਕੋਈ ਖਣਿਜ ਨਹੀਂ ਹੁੰਦਾ, ਕੋਈ ਉਰਵਰਕ ਨਹੀਂ ਹੁੰਦਾ, ਪਰ ਕਿਉਂਕਿ ਉਹਨੂੰ ਨਿੱਗ ਮਿਲ ਗਿਆ। ਇਸੇ ਤਰ੍ਹਾਂ ਜਦੋਂ ਗੁਰਬਾਣੀ ਨੂੰ, ਨਾਮ ਨੂੰ ਹਿਰਦੇ ਵਿੱਚ ਵਸਾਈਏ, ਅਰਦਾਸ ਕਰੀਏ, ਮਾਰੇ ਕਿਰਪਾ ਕਰੇ ਸਾਡੇ ਹਿਰਦੇ ਚ ਵਸ ਜਾਏ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਜਦੋਂ ਹਿਰਦੇ ਵਿੱਚ ਵਸ ਜਾਏਗਾ ਸ਼ਬਦ, ਮਨ ਵਿੱਚ ਵਸ ਜਾਏਗਾ, ਫਿਰ ਕੀ ਹੋਵੇਗਾ, ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ। ਜਦੋਂ ਤੂੰ ਪਹਿਲਾਂ ਸੁਣੇਗਾ ਫਿਰ ਤੂੰ ਉਹਨੂੰ ਮਨ ਵਿੱਚ ਵਸਾਏਗਾ ਤੇ ਤੇਰੀ ਮਤ ਸਥਿਰ ਹੋ ਜਾਏਗੀ ਤੇ ਤੇਰੀ ਭਟਕਣਾ ਮੁੱਕ ਜਾਏਗੀ। ਅਸਥਿਰ ਮਤ ਦੀ ਕੀ ਨਿਸ਼ਾਨੀ ਹੈ, ਜਿਵੇਂ ਹਵਾ ਵਿੱਚ ਸਰਸਰਾਹਟ ਹੋਵੇ, ਬੱਚੇ ਪਤੰਗਾਂ ਉਡਾਉਂਦੇ ਨੇ ਤੇ ਪਤੰਗ ਉੱਡਦੀ ਹੈ ਪਰ ਹਵਾ ਰੁਕ ਜਾਏ, ਜਿੰਨਾ ਮਰਜ਼ੀ ਪਤੰਗ ਉਡਾਉਣ ਚ ਕੋਈ ਐਕਸਪਰਟ ਹੈ, ਪਤੰਗ ਨਹੀਂ ਉੱਡੇਗੀ, ਪਤੰਗ ਡਿੱਗ ਪੈਗੀ। ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੀ ਮਰੋਰ ਜੈਸੇ ਲਟੂਆ ਫਿਰਤ ਰਹੇ, ਛੋਟਾ ਜਿਹਾ ਲਾਟੂ ਲੱਕੜ ਦਾ, ਬੱਚਿਆਂ ਦਾ ਖਿਡਾਉਣਾ, ਉਹ ਥੱਲੇ ਕਿੱਲ ਨੁਮਾ, ਉਹਦੇ ਦੁਆਲੇ ਰੱਸੀ ਲਪੇਟ ਕੇ ਉਹਨੂੰ ਐ ਬਲ ਨਾਲ ਸੁੱਟ ਦੇ, ਜਦੋਂ ਤੱਕ ਵਲ ਨੇ ਉਹ ਘੁੰਮਦਾ, ਜਦੋਂ ਵਲ ਹਟ ਜਾਂਦੇ ਉਹ ਟਿਕ ਜਾਂਦਾ। ਕੰਚਨ ਅਸ਼ੁੱਧ ਜਿਉਂ ਕੁਠਾਲੀ ਠਹਿਰਾਤ ਨਾਹੀਂ, ਭਾਵੇਂ ਰਿਸ਼ਤੇਦਾਰ ਹੀ ਸੋਨਾ ਲੈ ਜਾਏ ਸੁਨਿਆਰੇ ਕੋਲ, ਉਹ ਵਿਸ਼ਵਾਸ ਨਹੀਂ ਕਰਦਾ, ਕੁਠਾਲੀ ਚ ਪਾ ਦਿੰਦਾ। ਜਿੰਨਾ ਚਿਰ ਅਸ਼ੁੱਧ ਹੈ ਉਹ ਸੋਨਾ ਫਿਰ ਦੌੜਦਾ ਕੁਠਾਲੀ ਚ, ਜਿਵੇਂ ਜਿਵੇਂ ਉਹ ਮਲੰਮਾ ਉੱਡ ਜਾਂਦਾ ਸ਼ੁੱਧ ਹੋ ਜਾਂਦਾ, ਫਿਰ ਸੋਨਾ ਕੁਠਾਲੀ ਚ ਟਿਕ ਜਾਂਦਾ। ਜਦੋਂ ਤੱਕ ਸ਼ੁੱਧ ਹੈ ਉਦੋਂ ਤੱਕ ਭੱਜਦਾ। ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ ਨਾਹੀਂ, ਸ਼ੁੱਧ ਪਏ ਨੇਚਲ ਸ਼ਬ ਕਹਿ ਸ਼ਕਤ ਹੈ, ਦੁਰ ਮਤ ਦੁਬਦਾ ਭਰਮਤ ਹੈ ਚਤੁਰਕੁੰਟ, ਗੁਰਮਤ ਏਕ ਟੇਕ ਮੌਨ ਨਾ ਬਕਤ ਹੈ। ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਦੁਬਦਾ ਆਏ, ਸਾਡੇ ਅੰਦਰ ਦੁਰਮਤ ਹੈ, ਉਦੋਂ ਤੱਕ ਅਸੀਂ ਭਟਕਨੇ ਆ ਪੀਰਾਂ ਦੀਆਂ ਮਜ਼ਾਰਾਂ ਤੇ, ਦੇਹਧਾਰੀਆਂ ਕੋਲ, ਦੇਵੀ ਦੇਵਤਿਆਂ ਕੋਲ, ਇਧਰ ਉਧਰ। ਜਦੋਂ ਅੰਦਰੋਂ ਦੁਰਮਤ ਦੁਬਦਾ ਖਤਮ ਹੋ ਜਾਂਦੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਿੱਖ ਟਿਕ ਜਾਂਦਾ, ਫਿਰ ਭਟਕਦਾ ਨਹੀਂ ਗਾ। ਫਿਰ ਕੀ ਹੁੰਦਾ, ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ, ਭਟਕਣਾ ਮੁੱਕ ਜਾਂਦੀ ਹੈ। ਇਸ ਲਈ ਗੁਜਰੀ ਮਹੱਲਾ ਤੀਜਾ, ਗੁਜਰੀ ਰਾਗ ਵਿੱਚ ਗੁਰੂ ਅਮਰਦਾਸ ਦਾ ਸ਼ਬਦ, ਪੰਜ ਪਦਿਆਂ ਵਾਲਾ ਸ਼ਬਦ, ਨਾ ਕਾਂਸ਼ੀ ਮਤ ਉਪਜੈ ਨਾ ਕਾਂਸ਼ੀ ਮਤ ਜਾਏ। ਕਾਂਸ਼ੀ ਵਾਰਾਨਸੀ ਤੇ ਬਨਾਰਸ ਇੱਕੋ ਸ਼ਹਿਰ ਦੇ ਤਿੰਨ ਨਾਂ ਨੇ, ਇਹਦੇ ਬਾਰੇ ਬਹੁਤ ਸਾਰੇ ਭਰਮ ਪੈਦਾ ਕੀਤੇ ਗਏ ਨੇ। ਸਿੱਖੀਜ਼ਮ ਕਹਿੰਦੀ ਏ ਬਈ ਕਾਂਸ਼ੀ ਵਿੱਚ ਜਾਣ ਨਾਲ ਕੋਈ ਬੰਦੇ ਨੂੰ ਚੰਗੀ ਮਤ ਮਿਲ ਜਾਂਦੀ ਏ, ਤੇ ਜੇ ਕਾਂਸ਼ੀ ਨਾ ਜਾਏ ਤੇ ਮਤ ਨਹੀਂ ਮਿਲਦੀ। ਅਸੀਂ ਐਲਾਨੀਆ ਕਹਿੰਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਮੁੱਲੋਂ ਹੀ ਗੱਲ ਨਹੀਂ ਗੀ, ਸਵਾਲ ਹੀ ਨਹੀਂ ਪੈਦਾ ਹੁੰਦਾ ਬਈ ਕਿਸੇ ਸ਼ਹਿਰ ਵਿੱਚ ਜਾਣ ਨਾਲ ਮਤ ਜ਼ਿਆਦੀ ਆ ਜਾਂਦੀ ਏ ਤੇ ਕਿਸੇ ਵਿੱਚ ਨਾ ਜਾਣ ਨਾਲ ਮਤ ਨਹੀਂ ਆਉਂਦੀ। ਮਤ ਦਾ ਇਹਦੇ ਨਾਲ ਕੋਈ ਸਰੋਕਾਰ ਨਹੀਂ ਹੈ। ਨਾ ਕਾਂਸ਼ੀ ਮਤ ਉਪਜੈ ਨਾ ਕਾਂਸ਼ੀ ਮਤ ਜਾਏ, ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ। ਮਤ ਅਕਲ
गुरु कोलो मिलनी है, सोजी गुरुद्वारे मिलनी है, किसी विशेष शहर विचो नहीं मिलनी साध संगत। गुरुद्वारे होए सोजी पाए सी, एत द्वारे धोए हच्छा होए सी। समा मैनू ज्यादा विस्तार की आग्ञा नहीं दे रहा, इसलिए संखेप बेनतियां। हर चरण हृदय वसाए तू किल विख हो वह नास। हे भाई वाहगुरु की याद रूपी चरण हिरदे भाव सुरत विच, भाव सुरत विच शब्द नू वसा, ओदी बरकत नाल तेरी सुरत वकारा वाल नहीं जाएगी, पापां दा नाश हो जाएगा। पंच भू आत्मा वस करें, ये जिहड़े तेरे मन नू पंजां वकारां ने वस विच कीता होया है वो तेरे वस विच आ जाएगा। तां तीरथ करें निवास, तां सही मैणियां च तेरा तीरथ ते निवास होवेगा। असल तीरथ तेरा मन है, मन मंदर, तन वेस कलंदर, घट ही तीरथ नावा, एक शब्द मेरा प्राण बसत है। बहुर जन्म ना आवा, मन बेदया दयाल सेती, मेरी माई कौन जाने पीर पराई, हम नाही चिंत पराई रहाओ। मेरा मन वाहगुरु दे रहन लई मंदर बन गया, इमारत बन गया, घर बन गया, ते मेरा तन इंद्रे ए वेस कलंदर, ए ओ दरवेश फकीर बन गए ने जेड़ा तीर्थां दी यात्रा करदा है ना। मैं तीर्थां दी यात्रा नहीं करदा, गुरु नानक साहब सच्चे पातशाह कहिंदे मेरा मन प्रभु दा निवास स्थान बन गया है, ते मेरे इंद्रे मेरे मन रूपी तीरथ स्नान दे यात्री बन गए ने, मेरे इंद्रे अंतरात्मे हो गए ने, बार पटकनों रह गए ने। लिहाजा मन मंदर तन वेस कलंदर, घट ही तीरथ नावा, एक शब्द मेरा प्राण बसत है। गुरु दा एक शब्द मेरी सुरत विच वसदा है, हुण मैनू भरोसा हो गया बौर जन्म ना आवा। मन बेदया दयाल सेती मेरी माई, ए मेरी मां मेरा मन मेरी सुरत दया दे घर काल पुरख दे चरणा च विज गई है, ते हुण मैं होर किसे पासे नहीं जांदा। कौन जाने पीर पराई, इस पराई पीड़ नू कौन समझ सकदा है, हम नाही चिंत पराई रहाओ। मैं हुण होर किसे दा आसरा नहीं लैंदा, होर किसे दी टेक नहीं रखदा। सो तीरथ ही मन ही मेरा तीरथ बन गया है। मन मुख ए मन मुगद है, सोजी किछू ना पाए, पर अपने मन दे पिछे तुरन वाला मूर्ख ही रहिंदा, वो गुरु कोलों सोजी नहीं प्राप्त करदा। हर का नाम ना बुझई अंत गया पछताए, हरी दे नाम नू नहीं बुझदा नहीं सांझ बनांदा, लिहाजा अंत वेले इथों पछता के जांदा। ए मन कांशी सब तीरथ सिमरत, गुरु अमरदास महाराज कहिंदे साडा मन ही साडे लई कांशी तीरथ है, सानू कांशी जान दी नहीं लोड़, सारे तीरथ भी साडा मन ही है। सिमरतियां नाल भी साडा कोई सरोकार नहीं, साडा मन ही साडी सिमरती है। भाव असी बाणी नाल ही जुड़ना है, बाणी ब्रह्मा वेद धर्म दृढ़ो पाप तजाया बलराम जीओ। साडे वास्ते ब्रह्मा दी बाणी साडी अमृत बाणी दृढ़ करनी हुई है, सानू ओदे नाल कोई वैर भी नहीं पर ओदे नाल साडा कोई सरोकार भी नहीं। इसलिए ए मन कांशी सब तीरथ सिमरत,
ਸਾਡਾ ਮਨ ਹੀ ਕਾਂਸ਼ੀ ਹੈ, ਮਨ ਹੀ ਤੀਰਥ ਹੈ, ਮਨ ਹੀ ਸਿਮਰਤੀਆਂ ਹੈ। ਇਹ ਗੱਲ ਕਿੱਥੋਂ ਪਤਾ ਲੱਗੀ? ਸਤਿਗੁਰ ਦੀਆ ਬੁਝਾਏ, ਸਾਡੇ ਗੁਰੂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ। 68 ਤੀਰਥ ਤੇ ਸੰਗ ਰਹੇ ਜਿਨ ਹਰ ਹਿਰਦੈ ਰਿਹਾ ਸਮਾਏ। ਜਿਹਦੀ ਸੁਰਤ ਵਿੱਚ ਵਾਹਿਗੁਰੂ ਵੱਸ ਜਾਏ ਉਹਦਾ ਮਨ 68 ਤੀਰਥ ਬਣ ਜਾਂਦਾ ਹੈ। ਉਹ ਮਨੁੱਖ 68 ਤੀਰਥ ਖੁਦ ਬਣ ਜਾਂਦਾ ਹੈ। ਉਹਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਸਗੋਂ ਤੀਰਥ ਉਹਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ। ਇਸ ਲਈ ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ। ਰਜਾ ਦੀ ਸਮਝ ਸਤਿਗੁਰੂ ਵਾਲੇ ਬਣ ਕੇ, ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਦੀ ਸਿੱਖਿਆ ਤੇ ਚੱਲ ਕੇ ਸਮਝ ਆਉਂਦੀ ਏ ਤੇ ਉਹਦੀ ਬਰਕਤ ਨਾਲ ਏਕ ਵਸਿਆ ਮਨ ਆਏ, ਮਨ ਵਿੱਚ ਇੱਕ ਪਰਮਾਤਮਾ ਵਸ ਜਾਂਦਾ, ਫਿਰ ਮਨੁੱਖ ਤੀਰਥਾਂ ਦੀ ਟੇਕ ਨਹੀਂ ਲੈਂਦਾ। ਉਹ ਫਿਰ ਅਲਾਨੀਆ ਕਹਿੰਦਾ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੂਹੀ ਤੂਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। ਮੈਂ ਤੇਰੀ ਕਿਰਪਾ ਨਾਲ, ਮੈਂ ਤੀਰਥਾਂ ਦੀ ਟੇਕ ਨਹੀਂ ਲੈਂਦਾ, ਮੈਨੂੰ ਤੇਰੀ ਟੇਕ ਹੈ। ਔਰ ਸੁਮੇਰ ਪਰਬਤ ਵਰਗਾ ਆਸਰਾ ਹੈ, ਵੱਡਾ ਆਸਰਾ ਹੈ। ਜੋ ਤੁਧ ਭਾਵੈ ਸਭ ਸੱਚ ਹੈ, ਸੱਚੇ ਰਹੇ ਸਮਾਏ। ਉਹ ਫਿਰ ਕਹਿੰਦਾ ਵੀ ਸਤਿਗੁਰੂ ਕੋਲੋਂ ਜਿਹੜੀ ਸੋਝੀ ਮਿਲੀ ਹੈ ਉਹਦੀ ਬਰਕਤ ਨਾਲ ਹੁਣ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹਦੀ ਰਜਾ ਵਿੱਚ ਹੀ ਮੈਨੂੰ ਸਮਝ ਆਉਂਦੀ ਹੈ ਬਈ ਇਹ ਸੱਚ ਹੈ। ਉਹਦੀ ਰਜਾ ਵਿੱਚ ਜੋ ਹੋ ਰਿਹਾ ਉਹ ਸਭ ਦਰੁਸਤ ਹੋ ਰਿਹਾ। ਸੋ ਇਹ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਦੇ ਸ਼ਬਦ ਵਿੱਚ ਸਾਨੂੰ ਬਖਸ਼ਿਸ਼ ਕੀਤੀ ਵੀ ਅਸੀਂ ਸਿਫ ਸਲਾਹ ਦੀ ਬਾਣੀ ਸੁਣੀਏ, ਉਹਨੂੰ ਫਿਰ ਮਨ ਵਿੱਚ ਵਸਾਈਏ, ਔਰ ਉਹਨੂੰ ਜਦੋਂ ਅਸੀਂ ਮਨ ਵਿੱਚ ਵਸਾ ਕੇ ਫਿਰ ਇਸ ਪ੍ਰਕਾਰ ਸ਼ਬਦ ਨਾਲ ਜੁੜਾਂਗੇ ਫਿਰ ਸਾਡਾ ਮਨ ਭਟਕਣਾ ਤੋਂ ਬਚ ਜਾਏਗਾ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਬਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਤੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰੇ ਆਨੰਦ ਵਾਜੇ, ਆਨੰਦ ਸੁਣੋ ਵੱਡ ਭਾਗੀ, ਉਹ ਸਗਲ ਮਨੋਰਥ ਪੂਰੇ, ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪਨੀਤ, ਕਹਿਤੇ ਪੇ ਸਤਿਗੁਰ ਆਇਆ ਭਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨ ਹੱਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh, sir.

ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤੇਰਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨੁੱਖਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰ ਛੈ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦਮਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਪਰ ਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਅਭਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ

0: ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ ਜੀ ਨਵਾਂ ਮਹੀਨਾ ਪ੍ਰਾਰੰਭ ਹੋ ਰਿਹਾ ਹੈ ਸਵੇਰੇ ਸ਼ਾਮ ਦਵਾਨ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਜੋ ਕਿ ਬਾਬਾ ਸ਼ੇਖ ਫਰੀਦ ਜੀ ਦੇ ਆਗਮਪੁਰ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਆਉਣ ਵਾਲੇ ਐਤਵਾਰ ਦੀਵਾਨ ਸੱਜਣਗੇ ਛਿੰਛੋੜਾ ਸ਼ਾਮ ਨੂੰ ਸਿਮਰਨ ਹੋਣਗੇ 8:15 ਤੋਂ 9:15 ਅਤੇ 21 ਨਵੰਬਰ ਨੂੰ ਦਿਨ ਛਿੰਛੋੜਵਾਰ ਹੈ ਉਦਣ 21 ਨਵੰਬਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਕਮਰ ਸੰਚਾਰ ਹੋ ਰਹੇ ਹਨ ਅਮਰ ਦਾ ਬਾਟਾ ਤਿਆਰ ਹੋ ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ ਗੁਰੂ ਵਾਲ ਬਣ ਕੇ ਨਾਮ ਦੀ ਦਾਤ ਅਮਰ ਦਾਤ ਪ੍ਰਾਪਤ ਕਰਕੇ ਜਨਮ ਸੁਵੇਲਾ ਕਰੋ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ ਆਉਣ ਪਰਿਵਾਰ ਰੱਖੇ ਸਹੀ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੰਪੂਰਨਤਾ ਹੋ ਰਹੀਆਂ ਹਨ ਭੋਗ ਦੇ ਸਲੋਕਾਂ ਰਾਹੀਂ ਗੁਰਬਾਣੀ ਰਾਣ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਕਾਹੇ ਖਰਚ ਧਨ ਮਾਲ ਖਾਂਬਾ ਵਾ ਕੰਦੜੇ ਜੇਲਾ ਕਿੰਨਾ ਸਾਵੀ ਤੋਲ ਧਨ ਜੜਾਈ ਆਪਣੇ ਲਹਾਂਸ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੁੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਆਲਾਪੇ ਅੱਠ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗਨੀ ਸੰਗ ਉਚਰਹੀ।

ਜਾਨਾ ਸਾਮਲ ਸ੍ਰੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾ ਵਰੀ ਤੈ ਪਾਛੇ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੋ ਬਹਮੀਰ ਖਸ਼ਟ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗੁਣ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚੈ ਸੁਰ ਸੂਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਉ ਜਲ ਧਾਰਾ ਪੁਨ ਗਾਵੇ ਸੰਕਰ ਔ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ।

18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੁਹਾਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ ਇੱਕ ਨਾ ਹੁਕਮੀ ਬਗਸੀ ਸਿੱਖ ਹੁਕਮੀ ਸਦਾ ਭਵਾਈ ਆਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰ ਦੇ ਹੈ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸੱਚ ਨਾਇ ਭਾਖਿਆ ਭਾਉ ਅਪਾ ਰਾਖੇ ਮੰਗੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜੇ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜਿਉ ਜਾਣਾ ਆਖਾ ਨਾਹੀ ਕਹਿਣਾ ਕਥਣ ਨਾ ਜਾਈ ਗੁਰੈਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮੈਨ ਭਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਚਾਰੇ ਆਰ ਜਾ ਉਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਉਰ ਖਾਏ ਕਹੇ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੈ ਸੁਣਿਆਏ ਸਿੱਧ ਪੀਰ ਸੁਰਨਾਥ ਸੁਣਿਆਏ ਧਰਤ ਤਵਲੇ ਆਕਾਸ਼ ਸੁਣਿਆਏ ਦੀਪ ਲੋ ਪਾਤਾਲ ਸੁਣਿਆਏ ਪੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆਏ ਦੁਖ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਧ ਸਿਮਰਤ ਵੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆਏ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਵ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹੱਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰੂ ਸਿੱਖ ਮੰਨੈ ਨਾਨਕ ਪਵੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦੁਰਗੇ ਮਾਨ ਪੰਚੈ ਸੁਹੈ ਦਰ ਰਾਜਾਨ
ਪੰਚਾਂ ਕਾ ਗੁਰੇਗ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾਇ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੁਖ ਥਾਪ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸੁਚਿਆਰ ਧਵਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਭ ਸਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਰੂਪ ਕੇਤੀ ਦਰ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਗ ਸਾਰ ਅਸੰਖ ਮੋਣ ਲਿਵ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਅਰ ਕੂੜੇ ਫੇਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਅਗਮ ਅਸੰਖ ਲੋ ਸੰਖ ਸਿਰ ਭਾਰ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਜੇ ਨੇ ਲਿਖੇ ਤੇ ਸਰਨਾਏ ਜੇ ਫਰਮਾਏ ਤੇ ਉੱਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਬਿਰਨਾਵੇ ਨਾਹੀ ਕੋ ਥਾ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਣ ਦੇ ਪਾਣੀ ਧੋਤੇ ਉਤਰ ਸਖੇ ਹੈ ਮੁਤ ਪਲੀਤੀ ਕੱਪੜ ਹੋਏ ਦੇਹ ਸਾਬੂਣ ਲਈ ਇਹੋ ਧੋਏ ਭਰੀਆ ਮਤ ਪਾਪਾਂ ਕਾਹ ਸੰਗ ਧੋਪੈ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜੇਤੋ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰੁਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉਂ

ਸਿਆਣਾ ਵੱਡਾ ਸਹਿ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਤਾਲ ਲੱਖ ਆਗਾਸਾਂ ਆਗਾਸੋੜ ਕੋੜ ਕਪਾਲ ਥੱਕੇ ਵੇਦ ਕਹਿ ਨਿਕਵਾਦ ਸਹਿਸੋ ਠਾਰੇ ਕਹਿਨਕ ਤੇ ਬਾਂਸਲੂ ਇੱਕ ਧਾਤ ਹੈ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰੀ ਉੱਚਾ ਨਾ ਹੋਵੇ ਵੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤੁਮ ਆਏ ਕਿਤੇ ਮੰਗੇ ਜੋ ਦਿਓ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁਖ ਭੂ ਸਦ ਮਾਰ ਇਹ ਭੇਦਾਰ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁੱਖ ਆਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ ਜਿਸਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਜਾਹੇ ਮੁੱਲ ਭਾਏ ਮੁੱਲਾਂ ਸੁਮਾਹੇ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਿਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਸਰੇ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੋਧੇ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਰਜਨ ਸੇਵ ਕੇਤੇ ਆਖ ਹੈ ਆਖਣ ਪਾਏ ਕੇਤੇ ਕਹੇ ਕਹੇ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਨਾ ਸਕੇ ਕਹੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾਵਾਰ ਅੰਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸੋ ਕਹੀਅਨ ਕੇਤੇ ਗਾਵਣ ਹਾਰੇ ਗਾਵੇ ਤੋਂ ਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀ ਸਰ ਬਰਮਾ ਦੇਵੀ ਸੋਣ ਸਦਾ ਸੁਵਾਰੇ ਗਾਵੇ ਇੰਦਿਓ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕੁਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀ ਆਮਣ ਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋਧਤ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਦੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇ ਤਿਸ ਆਦੇ ਸਾਧ ਅਨੀਲ ਅਨਾਦ ਨਾਥ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਵਰਾ ਸਾ ਸੰਜੋਗ ਜੋ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇ ਤਿਸੇ ਆਦੇ ਸਾਧ ਅਨਿਲ ਅਨਾਦ ਨਾਥ ਜੁਗ ਜੁਗੇ ਕੋ ਵੇ ਸੇ ਕਾਮ ਆਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਹੋ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਡਾਣ ਆਦੇ ਤਿਸੇ ਆਦੇ ਸਾਧ ਅਨਿਲ ਅਨਾਦ ਨਾਥ ਜੁਗ ਜੁਗੇ ਕੋ ਵੇ ਸਾਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਿਸੇ ਆਦੇ ਸਾਧ ਅਨਿਲ ਅਨਾਦ ਨਾਥ ਜੁਗ ਜੁਗੇ ਕੋ ਵੇ ਸ
एक दूजे पाव लख होवै लख होवै लख वीस लख लख गेड़ा आखी एक नाम जगदीश इतराए पत पवड़ी आ चढ़िए होए अकीस सुन गल्ला आकाश की कीटा आई रीस नानक नदरी पाई है कूड़ी कूड़ा ठीस आखन जोर चुपे न जोर जोर न मंगण देर न जोर जोर न जीवन मरद न जोर जोर न राजमाल मनसोर जोर न सुरती ज्ञान विचार जोर न जुगती छुटे संसार जे साथ जोर कर वेख सोए नानक उत्तम नीच न कोय राती रुती तिथि वार पवन पानी अग्नि पाताल तस्वे धरती थाप रखी धर्मसाल तस्विज जी जुगत के रंग तिनके नाम अनेके अनंत करमी करमी होए विचार सच्चा सच्चा दरबार तिथे सोन पंच परवान

जाय। धर्म खंड काय हो धर्म ज्ञान खंड काय आखो कर्म केते पवन फणी वै संतर केते काण महेश केते ब्रह्मे घाड़ घड़िए रूप रंग के वेश केती आ कर्म भूमि मेर केते केते धूप देस केते इंद चंद सूर केते केते मंडल देश केते सिद्ध बुद्ध नाथ केते केते देवी वेश केते देवदान मुन केते केते रतन सुमन केतिया खाणी केतिया बाणी केते पांदरिंद केतिया सुरती सेव केते नानक अंत नंत ज्ञान खंड में ज्ञान प्रचंड तिथे नाद विनोदय कोड़े आनंद शर्म खंड की बाणी रूप तिथे घाट घड़िए बहुत अनूप है ताकिया गल्ला कथिया ना जाहे जे को कहे पिछे पछताए तिथे घड़िए सुरत मत मन बोध तिथे घड़िए सुरा सदा की सुध कर्म खंड की बाणी जोर तिथे होर न कोई होर तिथे जोध महा बल सूर तिन मैं राम रहा भरपूर तिथे सीतो सीता मैं मा माहे ताके रूप न कथने जाहे ना हो मरे न ठागे जाहे जिन कै राम से मन माहे तिथे भगत वसे कह लो करे आनंद सचा मन सोए सच खंड वसे निरंकार कर कर वेखे नदर निहाल तिथे खंड मंडल वर भांड जे को कथे तांतनांत तिथे लो लो अकार जिव जे हुक्म तिवै तिवकार वेखे विकसे कर विचार नानक कथना करड़ा सार जत बहारा तीरज सनियार हरण मत वेद थियार भौख लागण तबताओ भांडा भाओ अमृत तित ढाल घड़िए सब सची टकसाल जिनको नदर कर्म तिनकार नानक नदरी नदर निहाल सलोक पवन गुरु पाणी पिता माता तरत महत दिवस रात दुए दाई दाया खेले सगल जगत चंगे आईया बुरे आईया वाचे धर्म दूर करमी आपो अपनी के नेड़े के दूर जिनी नाम त्याया गहे मसकत काल नानक ते मुख उजले केती छुट्टी नाल जिनी नाम त्याया गए मसकत काल नानक ते मुख उजले केती छुट्टी नाल। वाहिगुरु जी का खालसा वाहिगुरु जी की फतेह। राम कली महला तीजा आनंद को अंकार सतगुर प्रसाद आनंद पिया मेरी माए सतगुरु मैं पाया सतगुर तां पाया सहज सेती मन वजियां वादाइयां राग रतन परवार परिया शब्द गावन आईया शब्द तां गाव हरि केरा मन जनी वसाया कहे नानक आनंद होआ सतगुरु मैं पाया ए मन मेरिया तू सदा रहो अरनाले अरनाल रहो तू मन मेरा दुख सब सारना अंगीकारो करे तेरा कार्ज सब सवारना सबना गला सुमरा स्वामी सो क्यों मनो वसारे कहे नानक मन मेरे सदा रहो हरनाले साचे साहिबां क्या नाही घर तीरा घर तां तीरा है सब किछ है जिस दे सो पावे सदा शिव सलाह तेरी नाम मन वसावे नाम जिन कह मन वसिया वाजे शब्द कनेरे कहे नानक सचे साहिब क्या नाही घर तीर साचा नाम मेरा आधार सच नामे उधार मेरा जिन भुखा सब गवाईया कर सांत सुख मन आए वस्या जन चांसा पुजाइया सदा कुर्बान कीता गुरु विटो जिस दिया वडियाईया कहे नानक सुनो संतो सब धरो प्यारो साचा नाम मेरा दारू वाजे पंच शब्द तित कर सुभागे घर सुभागे शब्द वाजे कला जित कर धारिया पंच दूध तुद वस कीते काल कंट कुमारिया तुर कर्म पाया तुद जिन को से नाम अर कह लागे कहे नानक तय सुख हुआ तित कर अनहद वाजे साची लिवे बिन देह नमानी लिवे बाजो क्या करे विचारिया तुद बात सुमरथ कोय नाही कृपा कर बनवारिया सुनो रथाओ नाही शब्द लाग सुवारिया कहे नानक लिवे बाजो क्या करे विचारिया आनंद आनंद सब को कह आनंद गुरु ते जानिया जानिया आनंद सदा गुर ते कृपा करे प्यारिया कर कृपा किलवे कटे ज्ञान अंजन सारे अंदरों जिनका मोह टुटा तिनका सब सचे सुवारिया कहे नानक एहो आनंद है आनंद गुर ते जानिया बाबा जे तू दे सोई जन पावे पावे तां सो जन दे जिसनु और क्या करे विचार एक परम भूले फिरे दे देसिक नाम लाग सुवारिया गुर प्रसादी मन भया निर्मल जिन्ना भाणा पावे कहे नानक जिस दे प्यारे सोई जन पावे आवो संत प्यारे अकथ की करें कहानी अकथ केरी के दुवारे पाईए तन मन तन सब सौंप गुर को कुमनिया पाईए कुमनियो गुरु के रागा वो सची बाणी कहे नानक सुनो संतो कथियो कथ कहानी मन चंचला चुतराई किने न पाया चुतराई न पाया किने तू सुन मन मेरे आय माया मोहनी जे देत भरम भुलाया
ਮਾਇਆ ਤਾਂ ਮੋਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋ, ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ, ਚਿਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ ਉਹ ਕੁਟੰਬ, ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਧ ਤੇਰੇ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੈ, ਜਿੱਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸਾਸ ਸੰਭਾਲ ਅਗਮ ਗੋਚਰਾ, ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ ਕਿਆ, ਕੁਆਂ ਖੁਬ ਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਗਮੈ, ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨੇ, ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੋਦੇ ਉਪਾਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁੱਠਾ ਤਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸੁਮਾਣੀ, ਕਹੇ ਨਾਨਕ ਮਾਂ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵੇਂ ਚੱਲੇ ਸੁਆਮੀ, ਔਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲੇ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੈ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੈ, ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇ ਚਲਾਵੇ, ਉਹ ਸੋਹਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਲਾ, ਸਤਿਗੁਰੂ ਸੁਣਾਇਆ ਉਹ ਤਿਨਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਇੱਕ ਫਿਰੇ ਕਨੇਰੇ ਕਰੇ ਗੱਲਾਂ, ਗਲੀ ਕਿਲੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵੇ ਤੋ ਇਸੇ ਜਨਾ ਜਿਨੀ ਹਰ ਧਿਆਇਆ ਹਰ ਧਿਆ, ਪਵੇ ਤੋ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸੁਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਹਿ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀਂ ਫਿਰੇ, ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸੱਜ ਤਜਿਆ ਕੂੜੇ ਲਾ ਗਈ, ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕੁਮਾਣੀ ਕੂੜ ਕੇ ਸੋਹੇ ਪਹੁੰਚੇ, ਨਾ ਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖੋ ਹੈ, ਜੇ ਕੋ ਗੁਰ ਤੇ ਵੇਮੁਖੋ ਵੈ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀ ਆ ਜਾਏ, ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਹਰ ਜਪਿਓ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ, ਅੱਖ ਵਖਾਣੀ ਅਰ ਅਰਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭੈ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸਬਦ ਰਤਨ ਹੀਰੇ ਜਿਤ ਜੜਾਓ, ਸਬਦ ਰਤਨ ਜਿਤ ਮਨ ਲਾਗਾ ਹੋ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ, ਸਿਵ ਸਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮਰਤਾਏ ਹੁਕਮਰਤਾਏ, ਆ ਵੇਖੇ ਗੁਰਮੁਖ ਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਵ ਕਰੇ ਸੋਵੇ ਇਕ ਸਸਿਓਂ ਲਿਵਲਾਏ, ਕਹੇ ਨਾਨਕ ਆਵ ਕਰਤਾ ਆਪੇ ਹੁਕਮ ਬਜਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣਾ ਜਾਣੀ, ਤਤੈ ਸਾਰਣਾ ਜਾਣੀ ਗੁਰੂ ਬਾਜੋ, ਤਤੈ ਸਾਰਣਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾਰਮਨ ਮਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨਾਰ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੁਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਡਦਾਤਾ ਜਗਨ ਮੈਂ ਹਾਰ ਪੁੰਚਾਵੇ ਉਸਨੂੰ ਕੋਈ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੈ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਭਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੇ ਮੋਹ ਭਜੇ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਿਆ ਪਿਆ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਰਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪਿਆ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨਾਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀਓ ਧਨ ਤਿੰਨਾ ਮਿਲਿਆ ਜਿਨਾਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਕਿਤੇ ਜਿਚਰਾ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸੇ ਆਏ ਕਹੈ ਨਾਨਕ ਹੋਰਿਆ ਨਿਰਾਸਾ ਵਿਸਰੇ ਜਾਂ ਹਰ ਵਸੇ ਮਨ ਆਏ ਏ ਸਰੀਰਾ ਮੇਰੇ ਆਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵੈ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜੱਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਵਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਨੇਤਰੋ ਮੇਰੇ ਹਰ ਤੂੰ ਮੈਂ ਜੋ ਤਰੀ ਅਰਬ ਨਿਵਰਨਾ ਦੇਖੋ ਕੋਈ ਅਰਬ ਨਿਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਰੇਖ ਹਰ ਬਨਿਵਰਣਾ ਕੋਈ ਕਹੇ ਨਾਨਕ ਹੈ ਨੇਤਰ ਅੰਧ ਸਹਿ ਸਤਿਗੁਰ ਮਿਲੈ ਦਿਵ ਦ੍ਰਿਸ਼ ਢੋਈਏ ਸਰਵਣੋ ਮੇਰੇ ਸੱਚ ਹੈ ਸੁਣਨਾ ਨੋ ਪਠਾਏ ਸੱਚ ਹੈ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹੇ ਅਨੇਕ ਰੂਪ ਨਾਉ ਨਵ ਨਿਤ ਇਸਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਇਹੋ ਕਹੇ ਨਾਨਕ ਕਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੁ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੈ ਸਚੋ ਧਿਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼

ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ

ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਦਾ ਪਿਆ ਬਣ ਸਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨਿਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ

ਭਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰ ਕਰਦੇ ਸਿੱਖ ਪਰਿਵਾਰ ਸੁਭਾਗ ਸਿੰਘ ਬਲਵਿੰਦਰ ਕੌਰ ਪਰਿਵਾਰ ਆਪਣੀ ਬੱਚੀ ਸੁਬਲੀਨ ਕੌਰ ਦੇ ਪਹਿਲੇ ਜਨਮ ਦੀ ਖੁਸ਼ੀਆਂ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਬੱਚੀ ਦੀ ਲੰਮੀ ਆਯੂ ਵਾਸਤੇ ਉੱਚ ਵਿੱਦਿਆ ਵਾਸਤੇ ਪਰਿਵਾਰ ਦੀ ਤੰਦ ਚੜ੍ਹਦੀ ਕਲਾ ਵਾਸਤੇ ਤੁਰਕੀ ਬਣ ਦੇ ਪਰਸੋਂ ਰੋਜ਼ ਦਾ ਸ੍ਰੀ ਅਖੰਡ ਪਾਠ ਸਾਹਿਬ ਪ੍ਰੋਗਰਾਮ ਕਰਵਾਏ ਗਏ ਆਪ ਜੀ ਨੇ ਸੰਪੂਰਨਤਾ ਬਖਸ਼ੀਆਂ ਕਿਰਪਾ ਕਰਨ ਸੋ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚੀ ਨੂੰ ਮਾਤਾ ਪਿਤਾ ਆਗਿਆ ਕਾਰਨ ਬਣਾਉਣਾ ਉੱਚ ਵਿਦਾ ਦਾਨ ਬਖਸ਼ਣਾ ਅਸੀਸ ਅਤੇ ਮਿਹਰ ਭਰਿਆ ਚੜ੍ਹਦੀ ਕਲਾ ਦਾਤਾ ਬਖਸ਼ਣੇ ਪਰਿਵਾਰ ਨੂੰ ਇਸ ਖੁਸ਼ੀਆਂ ਸੰਬੰਧ ਆਪ ਨੂੰ ਸੋਹਣੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ ਪੁਰਚਕ ਮਾਫ਼ ਕਰਨੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇ ਪ੍ਰਭੂ ਸਭ ਗੁਣ ਸੁਖ ਦਿਓ ਸਤਰਨ ਕੋ ਪਰਮ ਪਦ ਕੀਓ ਕਰ ਕਰਕੇ ਅੰਤਰ ਕੀ ਜਾਨ ਕੋ ਬ੍ਰਤੀ ਕੀ ਪਛਾਨ ਕੀ ਤੀਤੇ ਕੋ ਤੇ ਪੂਲਾ ਸਫਰ ਦੇ ਪਦ ਇਸ ਕਰ ਪੂਲਾ ਸੰਤਨ ਦੁਖ ਪਾਏ ਸੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਰ ਕਰਕੇ ਪਰਫਟ ਕੀ ਜਾਨੇ ਜਬ ਗੁਰ ਕਰ ਕਰ ਤਾਰਾ ਪ੍ਰਜਾ ਕਰ ਕਰ ਦੇ ਅਪਾਰਾ ਜਬ ਜਾ ਕਰ ਕਰ ਤੂੰ ਕਬੂ ਤੋ ਮੈਂ ਮੁਲਕ ਦੇ ਕਰ ਸਭੂ ਜੇ ਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੂਜ ਚਾਰੇ ਤੁਮ ਸਭ ਹੀ ਤੇ ਰਹਿ ਤੰਦਰ ਆਲਮ ਜਾਣ ਤੇ ਵੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬਾ ਦਨੀਲਾ ਨਾਦ ਸਮਤਾ ਕਾ ਮੂੜੇ ਚਾਰ ਭੇਦਾ ਜਾਂ ਕੋ ਫਿਰ ਨਾ ਭਾਵਤ ਵੇਦਾ ਤਾਂ ਕੋ ਕਰ ਪਾਹਨ ਨਿਰਮਾਣ ਤ ਮਹਾ ਮੂੜ ਕਟ ਭੇਦ ਨਾ ਜਾਣ ਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਤੀਰਤ ਨਾ ਭੇ ਵਾਪ ਆਪਣੀ ਬੁੱਧ ਹੈ ਜੇਤੀ ਵਰਨਰ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲੱਖਾਂ ਨਾ ਜਾਏ ਸਾਰਾ ਕਿਹ ਬਖਜਾ ਪ੍ਰਥਮ ਸੰਸਾਰ ਇੱਕ ਰੂਪਾ ਨੂਰ ਸਰੂਪਾ ਰੰਗ ਭਇਓ ਰਾਵ ਕੀ ਕੂਪਾ ਅੰਡਾ ਜੇਰਾ ਸੇ ਦਟ ਕੀਨੀ ਉਤਪੁਜ ਕਾਨ ਬਹੁ ਰਹਿ ਦੀਨੀ ਕਹੂੰ ਫੁਲ ਰਾਜਾ ਹੈ ਬੈਠਾ ਕੋ ਸੁਣ ਭਾਵ ਸੰਪਰਿਆ ਕੈਠਾ ਸਗਰੀ ਛਿੜ ਦਿਖਾਏ ਤੁਮ ਭਵਾ ਜੁਗਾ ਸਰੂ ਸੋ ਜਮ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰ ਹੋ ਦੁੜ ਜਿਤੇ ਉੱਠ ਵਾਤੇ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸੋਈ ਤਵ ਸਰਣੀ ਪਰੇ ਤਿਨਕੇ ਜੁੜ ਦੁਖਤਾ ਹੈ ਮਰੇ ਪੁਰਖ ਜਾਣ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੀ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੈ ਤਾਂ ਸਭ ਕਾਲਾ ਦੁਸਤਿਆ ਰਹੀ ਤਰੇ ਕਾਲਾ ਕਿਰਪਾ ਤਰੀ ਤੁਮ ਜਾਏ ਨਾ ਹਰੋ ਤਾਂ ਕੀਤਾ ਤੁਮ ਤੁਮ ਹਰੋ ਰੇ ਦੇ ਸਿਰ ਧਰਮ ਸਭ ਹੋਈ ਦੂਰ ਚਾਹ ਛਪ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸੰਵਾਰਾ ਕਾਲ ਫਾਸ ਦੇ ਤਾਹੇ ਵਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਾਰ ਦੁੱਠ ਦੁੱਖ ਤੇਰਾ ਖੜਕੇ ਮੈਂ ਸਰਬ ਤਿਹਾਰੀ ਆਪ ਆ ਦੇ ਲਿਓ ਉਵਾਰੀ ਸਰ ਠੋਰ ਮਹੋ ਸਵਾਈ ਦੁੱਠ ਦੁੱਖ ਤੇ ਲਿਓ ਬਚਾਈ ਸਵਈਆ ਪਾਏਗਾ ਹੈ ਜਪਤੇ ਤੁਮਰੇ ਤਪ ਤੇ ਗੋਆ ਧਰੇ ਨਹੀਂ ਆਨੇ ਹੋ ਰਾਮ ਰਹੀਮ ਪ੍ਰਾਣ ਪੁਰਾਣੇ ਕਹਿ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਬੇ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣੇ ਹੋ ਸਰੀਰ ਸੁਪਾਣ ਕਿਰਪਾ ਤੁਮਰੀ ਪਰ ਮੈਂ ਨਾ ਕਹੋ ਸਭ ਤੇ ਬਖਾਨੇ ਦੋਹਰਾ ਸਰੂ ਦਵਾਰ ਕੋ ਛਾੜ ਕੇ ਗਏ ਤੂੰ ਹਰ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾ ਸਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਭਗਤੀ ਜੀ ਸਹਾਰੇ ਵਾਲਾ ਸ੍ਰੀ ਭਗਤੀ ਜੀ ਕੀ ਪਾਸ਼ਾ ਦੇ ਸੁਣ ਕੇ ਗੁਰੂ ਨਾਨਕ ਲਈ ਤੇ ਆਏ ਰੰਗਤ ਗੁਰਤੇ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਰਾਏ ਏਕ ਬਹਾਦਰ ਸਿਮਰਿਆ ਕਰਵਾਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਤਾਈ ਮਾਈ ਸਹਾਇਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰ ਦਰ ਧਿਆਨ ਕਰਕੇ ਬੋਲੋ ਜੀ ਆਪ ਜੀ ਚੱਲਣ ਵਾਸਤੇ ਅੱਗੇ ਬਖਸ਼ੋ ਰਸੋਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਨਾਨਕ
0: ਤੇਰੇ ਭਾਣੇ ਸਰਬੱਤ ਦਾ ਭਲਾ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ।

ਸਤਸੰਗਤ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਦਾ ਸ਼ਬਦ ਪੜ੍ਹਿਆ ਹੈ। ਹੁਣ ਇਸ ਬੱਚੇ ਅਤੇ ਬੱਚੀ ਦੇ ਆਨੰਦ ਕਾਰਜ ਦੀ ਮਰਿਆਦਾ ਆਰੰਭ ਹੋਣ ਜਾ ਰਹੀ ਹੈ। ਸਤਿਗੁਰੂ ਜੀ ਦੀ ਮੁਬਾਰਕ ਗੋਦ ਵਿੱਚ ਬੱਚਾ ਅਤੇ ਬੱਚੀ ਸੱਜ ਬੈਠੇ ਹਨ। ਸਭ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਸੂਖਮ ਅਰਦਾਸ ਕਰਾਂਗੇ, ਜਿਸ ਵਿੱਚ ਬੱਚਾ ਅਤੇ ਬੱਚੀ ਖੜ੍ਹੇ ਹੋਣਗੇ ਅਤੇ ਬੱਚਾ ਅਤੇ ਬੱਚੀ ਦੇ ਪੇਰੈਂਟਸ ਦੋਨੋਂ ਖੜ੍ਹੇ ਹੋਣਗੇ। ਸੋ ਬੱਚਾ ਅਤੇ ਬੱਚੀ ਸਟੈਂਡ ਅਪ ਪਲੀਜ਼, ਐਂਡ ਦ ਪੇਰੈਂਟਸ, ਟੂ ਫੈਮਲੀਜ਼ ਓਨਲੀ, ਅਦਰ ਸਿੱਟ।

ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ

0: ਵਾਹਿਗੁਰੂ ਜੀ ਕੀ ਫਤਿਹ।
1: ਸਰਦਾਰ ਅਮਰਜੀਤ ਸਿੰਘ ਹੋਣਾ ਨੂੰ ਬੇਨਤੀ ਹੈ, ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਉਣ, ਦਾਸ ਨਾਲ ਨਾਲ ਪੱਲੇ ਦਾ ਸ਼ਬਦ ਗਾਇਨ ਕਰਨਗੇ, ਉਪਰੰਤ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਮੈਂ ਨਾਲ ਨਾਲ ਇੰਸਟਰਕਸ਼ਨ ਦੇਈ ਜਾਊਂਗਾ। ਬੱਚਿਆਂ ਨੂੰ ਰਿਕੁਐਸਟ ਹੈ ਮੇਰੇ ਵੱਲ ਨੂੰ, ਮਾੜਾ ਜਿਹਾ ਖਿਆਲ ਰੱਖਿਓ, ਮੈਂ ਤੁਹਾਨੂੰ ਸਮਝਾ ਦੇਵਾਂਗਾ, ਇਸ਼ਾਰਾ ਵੀ ਕਰ ਦੇਵਾਂਗਾ। ਪੱਲਾ ਫੜਾ ਦਿਓ ਬੱਚੇ ਦਾ, ਉੱਧਰ ਬੱਚੀ ਦੇ ਹੱਥ 'ਚ ਫੜਾਓ ਪੱਲਾ, ਪੜ ਲਿਆ ਬੰਨੋ ਦੂਜਾ ਸਿਰਾ, ਆ ਸਿਰਾ ਸਿਰਾ, ਹਾਂਜੀ ਆਓ ਪੱਲੇ ਦਾ ਸ਼ਬਦ ਨਾਲ ਨਾਲ ਆਪਾਂ ਗਾਇਨ ਕਰਦੇ ਹਾਂ।

0: ਸਤਸੰਗਤ ਹੋਣ। ਇਸ ਭਾਗੀ ਜੋੜੀ ਦੇ ਆਨੰਦ ਕਾਰਜ ਸ਼ੁਰੂ ਹੋਣ ਜਾ ਰਹੇ ਹਨ, ਲਾਵਾਂ ਦੇ ਪਾਠ ਆਰੰਭ ਹੋਣਗੇ। ਭਾਈ ਸਾਹਿਬ ਜੀ ਪਹਿਲੀ ਲਾਮ ਦਾ ਪਾਠ ਕਰਨਗੇ, ਨਾਨਕ ਪਾਦ ਆਵੇਗਾ। ਬੱਚੇ ਅਤੇ ਬੱਚੀ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਸੱਜੇ ਹੱਥ ਰਾਈਟ ਹੈਂਡ ਸਾਈਡ ਰੱਖਦਿਆਂ ਹੋਇਆਂ ਉੱਪਰੋਂ ਦੀ ਪਰਿਕਰਮਾ ਕਰਨੀਆਂ ਹਨ। ਆ ਕੇ ਆਪਣੀ ਜਗ੍ਹਾ 'ਤੇ ਨਮਸਕਾਰ ਕਰਕੇ ਤੁਸੀਂ ਖੜ੍ਹੇ ਵੀ ਹੋ ਸਕਦੇ ਹੋ ਅਤੇ ਬੈਠ ਵੀ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਜਿਸ ਤਰ੍ਹਾਂ ਕੰਫਰਟ ਸਮਝੋ, ਜੇ ਤਾਂ ਨਮਸਕਾਰ ਕਰਕੇ ਬੈਠਣਾ ਹੈ ਬੈਠ ਜਾਓ, ਨਹੀਂ ਤਾਂ ਖੜ੍ਹ ਜਾਓ। ਦੂਜੀ ਲਾਮ ਜਦੋਂ ਹੋਵੇਗੀ ਫਿਰ ਤੁਸੀਂ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਫਿਰ ਪਰਿਕਰਮਾ ਕਰਨੀ ਹੈ। ਇਸੇ ਤਰ੍ਹਾਂ 4 ਟਾਈਮ ਤੁਸੀਂ ਰਿਪੀਟ ਕਰਨਾ ਹੈ। ਸੋ ਭਾਈ ਸਾਹਿਬ ਜੀ ਲਾਵਾਂ ਦਾ ਪਾਠ ਕਰਨਗੇ, ਦਾਸ ਨਾਲ ਨਾਲ ਲਾਂ ਦਾ ਕੀਰਤਨ ਕਰਨਗੇ। ਮੇਰੇ ਵੱਲ ਨੂੰ ਖਿਆਲ ਰੱਖਿਓ, ਮੈਂ ਇਸ਼ਾਰਾ ਕਰ ਦੇਵਾਂਗਾ ਕਦੋਂ ਉੱਠਣਾ, ਖੜ੍ਹੇ ਹੋਣਾ ਕਿ ਬੈਠਣਾ, ਇਹ ਤੁਹਾਡੇ 'ਤੇ ਡਿਪੈਂਡ ਹੈ। ਤੁਸੀਂ ਦੇਖ ਲਿਓ ਜਿਸ ਤਰ੍ਹਾਂ ਵੀ ਤੁਹਾਨੂੰ ਕੰਫਰਟ ਲੱਗੇ। ਆਓ ਜੀ ਭਾਈ ਸਾਹਿਬ ਜੀ ਪਾਸੋਂ ਪਹਿਲੀ ਲਾਂ ਦਾ ਪਾਠ ਸ਼ੁਰੂ ਕਰੀਏ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਸੰਗਤ ਜੀ, ਬੱਚਾ ਸੁਰੇਸ਼, ਸੁਪੁੱਤਰ ਸ੍ਰੀ ਨਟਰਾਜਨ ਜੀ, ਬੀਬੀ ਸੁਗੰਧੀ ਜੀ, ਬੱਚੀ ਮਲਕਾ ਕੌਰ, ਸੁਪੁੱਤਰੀ ਸਰਦਾਰ ਅਮਰਜੀਤ ਸਿੰਘ, ਸਰਦਾਰਨੀ ਹਰਿੰਦਰ ਕੌਰ, ਇਹਨਾਂ ਦੋਨਾਂ ਬੱਚਿਆਂ ਦੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪੂਰਨ ਗੁਰਮਰਿਆ ਦਾ ਅਨੁਸਾਰ ਆਨੰਦ ਕਾਰਜ ਸੰਪੂਰਨ ਹੋਏ ਹਨ। ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਇਸ ਆਨੰਦ ਕਾਰਜ ਦੀਆਂ। ਸਤਿਗੁਰੂ ਮੇਰਾ ਆਮਦ ਕਰਨ, ਬੱਚੇ ਅਤੇ ਬੱਚੀ ਨੂੰ ਗ੍ਰਿਸਤ ਜੀਵਨ ਦੇ ਸਾਰੇ ਸੁੱਖ ਪ੍ਰਦਾਨ ਕਰਨ, ਆਪਣੇ ਦਰ ਘਰ ਦਾ ਪ੍ਰੇਮ ਪਿਆਰ ਓਟਾਸਰਾ ਬਖਸ਼ਣ, ਇਹੀ ਅਰਦਾਸ ਹੈ। ਸੋ ਆਓ ਆਪਾਂ ਦੋ ਸ਼ਬਦ ਹੋਰ ਪੜ੍ਹ ਕੇ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਅਰ ਪਾਇਆ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਫਿਰ ਸਮਾਪਤੀ ਕਰਾਂਗੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਮ ਦਿਆ ਵੇ ਧਾਈ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਏ ਦੇਗ ਤੇਗ ਫਤਿਹ। ਬਿਰਧ ਕੀ ਪੈਜ ਰਹੀ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੀਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਨੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ ਸੇਵਕ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ਿਸ਼ ਕੀਤੇ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ। ਕਾਕਾ ਸ਼੍ਰੀ ਸਪੁੱਤਰ ਸ੍ਰੀ ਨਟਰਾਜਨ ਜੀ ਬੀਬੀ ਜੀ ਸੁਗੰਧੀ ਬੱਚੀ ਮਲਕਾ ਕੌਰ ਸਪੁੱਤਰੀ ਸਰਦਾਰ ਅਮਰਜੀਤ ਸਿੰਘ ਸਰਦਾਰਨੀ ਹਰਵਿੰਦਰ ਕੌਰ ਦੋਹਾਂ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਸਤਿਗੁਰੂ ਜੀ ਰਹਿਮਤ ਕਰਨੀ ਸੁਭਾਗ ਜੋੜੀ ਦੇ ਸਿਰ ਤੇ ਰਹਿਮਤਾਂ ਭਰਿਆ ਹੱਥ ਰੱਖਣਾ ਦੀਰਗਾਰ ਜਾ ਮਾਤਾ ਪਿਤਾ ਦੇ ਆਗਿਆਕਾਰ ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ ਆਪਸੀ ਪਰਸਪਰ ਪਿਆਰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸ਼ੁਭ ਆਨੰਦ ਕਾਰਜ ਦੀ ਖੁਸ਼ੀ ਅੰਦਰ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢਕਣੇ ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਕੜਾਹ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਈ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਬਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ, ਨਿਮਕੀ ਕਹਰ ਨਾਮ ਦੀ ਮੇਰਾ ਮਨ ਤਨ ਸੀਤਲ ਹੋਏ। ਸੋ ਕਹੋ ਟਲ ਗੁਰ ਸੇਵੀ ਐਨ ਸੁਸਹਿਜ ਸੁਭਾਈ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੇਵਕ ਪਰਿਵਾਰਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਤਾਂ ਸ਼ੁਭ ਆਨੰਦ ਕਾਰਜ ਦੀ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਤਾਂ ਸਭ ਤੋਂ ਪਹਿਲਾਂ ਗੁਰੂ ਘਰੋਂ ਬੱਚਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਏਗੀ। ਸੋ ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਕੜਾਹ ਪ੍ਰਸ਼ਾਦੀ ਦੇਖ ਲੈਣ ਤੋਂ ਉਪਰੰਤ ਪਰਿਵਾਰ ਵੱਲੋਂ ਜੋ ਲੰਗਰ ਪਾਣੀ ਤਿਆਰ ਕੀਤਾ, ਆਪਣੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਬੱਚਿਆਂ ਨੂੰ ਬੇਨਤੀ ਹੈ, ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੱਬ ਅੱਗੇ ਫਰਿਆਦ ਕਰਦੇ ਨੇ ਹੇ ਦਾਤਾ ਕਿਰਪਾ ਕਰ ਜੀਵਨ ਦੇ ਅੰਦਰ ਤੇਰਾ ਨਾਮ ਆ ਜਾਏ ਦਿਨ ਦੀ ਸ਼ੁਰੂਆਤ ਤੇਰੀ ਨਮਸਕਾਰ ਤੋਂ ਸ਼ੁਰੂ ਹੋਵੇ ਜੀਵਨ ਦੇ ਅੰਦਰ ਸਤਿਗੁਰੂ ਆਪ ਪ੍ਰਕਾਸ਼ ਬਖਸ਼ੋ ਸੁਖ ਬਖਸ਼ੋ ਦੁਨੀਆਂ ਦੇ ਸੰਤ ਮਹਾਤਮਾ ਮਹਾਂਪੁਰਖ ਸਰਬ ਲੋਕਾਈ ਪਰਮਾਤਮਾ ਦਾ ਧੰਨਵਾਦ ਕਰਦੀ ਅੰਮ੍ਰਿਤ ਵੇਲੇ ਦਾ ਪ੍ਰਭਾਤ ਵੇਲੇ ਦਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੀ। ਸਤਿਗੁਰਾਂ ਨੇ ਕਿਹਾ ਪੰਛੀ ਵੀ ਨਿਰੰਕਾਰ ਤੇਰੀ ਇਬਾਦਤ ਜੁੜਦੇ ਨੇ। ਮਹਾਰਾਜ ਸੰਤ ਮਹਾਤਮਾ ਭਗਤੀ ਕਰਦੇ ਹੋਏ ਤੇਰੀ ਯਾਦ ਵਿੱਚ ਜੁੜਦੇ ਹਨ। ਜੰਗਲਾਂ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਪੰਛੀ ਪੁਕਾਰ ਕਰਦੇ ਨੇ, ਭਾਵੇਂ ਵੇਖਣ ਚ ਸਾਨੂੰ ਇਹ ਸੁਣਦਾ ਕਿ ਚਿੜੀ ਜਿਹੜੀ ਹੈ ਇਹ ਪਉ ਫਟਾਲੇ ਵੇਲੇ ਬੋਲਦੀ ਹੈ, ਪਰ ਇਸ ਨੂੰ ਪਤਾ ਲੱਗ ਜਾਂਦਾ ਕਿ ਅੰਮ੍ਰਿਤ ਵੇਲਾ ਹੋਇਆ, ਪਉ ਫਟਾਲਾ ਹੋਇਆ। ਚਿੜੀ ਚੂਕੀ ਪਉ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਪੰਛੀ ਵੀ ਧੰਨਵਾਦ ਕਰਦੇ ਨੇ ਰੱਬ ਦਾ। ਤੇ ਇਹਨਾਂ ਮਹਾਂਪੁਰਖਾਂ ਨੇ ਜਦੋਂ ਸੰਸਾਰ ਨੂੰ ਵੇਖਿਆ, ਇਹਨਾਂ ਪੰਛੀਆਂ ਦੀ ਆਵਾਜ਼ ਸੁਣੀ, ਜੰਗਲਾਂ ਵਿੱਚ ਵੇਲਿਆਂ ਵਿੱਚ ਜੀਵਨ ਬਤੀਤ ਕਰਨ ਵਾਲੇ ਉਹ ਸੰਤ ਮਹਾਤਮਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਇਬਾਦਤ ਵਿੱਚ ਜੁੜ ਗਏ। ਜੋੜਿਆ ਕਾਇਨਾਤ ਨੂੰ ਇਹਨਾਂ ਪੰਛੀਆਂ ਨੇ। ਜਦੋਂ ਪੰਛੀਆਂ ਦੀ ਚੂ ਚੂ ਦੀ ਆਵਾਜ਼ ਕੰਨਾਂ ਚ ਪਈ, ਬਾਬਾ ਫਰੀਦ ਜਿਹੇ ਮਹਾਂਪੁਰਖਾਂ ਨੇ ਵੀ ਇਹ ਪੁਕਾਰ ਕੇ ਕਹਿਤਾ, ਇਹ ਪੰਛੀਓ ਮੈਂ ਤੇਰੇ ਤੋਂ ਬਲਿਹਾਰ ਜਾਣਾ, ਤੁਹਾਡੇ ਤੋਂ ਬਲਿਹਾਰ ਜਾਣਾ, ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਦਾ ਸਮਾਂ ਸਾਂਭਿਆ। ਕੱਕਰ ਵਿੱਚ ਰਹਿਣ ਵਾਲੇ, ਜੰਗਲ ਮਾਰੂ ਥਲ ਵਿੱਚ ਰਹਿਣ ਵਾਲੇ ਹੇ ਪੰਛੀਓ, ਤੁਸੀਂ ਰੱਬ ਦਾ ਪੱਲਾ ਪਕੜ ਕੇ ਰੱਖਿਆ। ਬਾਬਾ ਫਰੀਦ ਸਾਹਿਬ ਫਰਮਾਨ ਕਰਦਿਆਂ ਫਿਰ ਕਹਿਣ ਲੱਗੇ।

ਆਧੁਨਿਕ ਯੁੱਗ ਨੇ ਮਨੁੱਖ ਦੇ ਪਾਸੋਂ ਰੱਬ ਦੀ ਇਬਾਦਤ ਖੋਹ ਲਈ। ਮਾਡਰਨ ਯੁੱਗ ਨੇ, ਟੈਕਨੀਕ ਦੇ ਯੁੱਗ ਨੇ ਚੰਗੀਆਂ ਚੰਗੀਆਂ ਚੀਜ਼ਾਂ ਤਾਂ ਸਾਨੂੰ ਦੇਤੀਆਂ ਸੰਸਾਰ ਨੂੰ, ਪਰ ਪਰਮਾਤਮਾ ਦੀ ਭਗਤੀ ਖੋਹ ਲਈ। ਤੇ ਜਿਨ੍ਹਾਂ ਨੇ ਜੀਵਨ ਸਮਰਪਿਤ ਕਰ ਦਿੱਤਾ ਰੱਬ ਦੇ, ਉਹਨਾਂ ਨੂੰ ਹਰ ਪਾਸੇ ਪਰਮਾਤਮਾ ਨਜ਼ਰ ਆਉਣ ਲੱਗਾ। ਹਰ ਪੰਛੀ ਦੇ ਅੰਦਰ, ਹਰ ਜੀਵ ਪਰਿੰਦੇ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਦੇਖਿਆ ਤਾਂ ਆਪ ਜੀ ਨੇ ਬਾਖੂਬ ਬਿਆਨ ਕੀਤਾ। ਆਪ ਜੀ ਕਹਿ ਰਹੇ ਹਨ, ਧੰਨ ਗੁਰੂ ਰਾਮਦਾਸ, ਦੇਖਣ ਨੂੰ ਤੁਹਾਨੂੰ ਦੁਨੀਆਂ ਦੇ ਇਹ ਕੀਟ ਪਤੰਗੇ ਨਜ਼ਰ ਆਉਂਦੇ ਨੇ, ਪਰ ਇਹਨਾਂ ਵਿੱਚ ਪਰਮਾਤਮਾ ਬੋਲਦਾ ਹੈ। ਫੁਰਮਾਨ ਕਰਦਿਆਂ ਕਹਿ ਰਹੇ ਨੇ,

ਆਤਮਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹੋ, ਹਰੀ ਤੋਂ ਬਗੈਰ ਕੁਛ ਬੋਲਦਾ ਹੋਇਆ ਨਜ਼ਰ ਨਹੀਂ ਆਉਂਦਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ। ਹਰੀ ਹਰੀ ਜਪਦੇ ਨੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿ ਰਹੇ ਨੇ, ਹੇ ਗੁਰੂ ਕੇ ਸਿੱਖੋ ਹੇ ਜਗਿਆਸੂਓ, ਗੁਰਮਤੀ ਹਰ ਹਰ ਬੋਲੇ। ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਹਰ ਹਰ ਬੋਲੋ, ਗੁਰੂ ਕੇ ਵਚਨ ਦੁਆਰਾ ਬੋਲੋ, ਤੇ ਜਿਹੜੇ ਬੋਲਦੇ ਨੇ ਉਹ ਪ੍ਰੇਮ ਦੇ ਕੱਸੇ ਪੁਰਸ਼ ਨੇ, ਜਿਹੜੇ ਦਿਨ ਰਾਤ ਪਰਮਾਤਮਾ ਦੇ ਰੰਗ ਵਿਚ ਰਤੇ ਰਹਿੰਦੇ ਨੇ। ਤੇ ਕਹਿੰਦੇ ਮੈਂ ਆਪਣੇ ਗੁਰੂ ਅਮਰਦਾਸ ਗੁਰਦੇਵ ਜਿਹਾ ਪੁਰਖ ਕੋਈ ਨੀ ਦੁਨੀਆਂ ਦੇ ਵਿਚ ਵੇਖਿਆ, ਸਾਰੇ ਜਗਤ ਨੂੰ ਟੋਲ ਕੇ ਵੇਖ ਲਿਆ, ਕਿਉਂਕਿ ਜੀਵਨ ਦਾਨ ਉਹਨਾਂ ਦਿੱਤਾ। ਹਜ਼ੂਰ ਫੁਰਮਾਨ ਕਰਦੇ ਕਹਿੰਦੇ ਨੇ,

ਸਾਰਸ ਬਣ ਕੇ ਜੀਵਨ ਗੁਰੂ ਕੀ ਸਮਰਪਿਤ ਕਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਦੇਵ ਦਾ ਪੁਰਬ ਮਨਾਇਆ, ਮਨਾਉਂਦੇ ਆ ਰਹੇ ਹਾਂ ਸਤਿਗੁਰਾਂ ਦੇ ਪੁਰਬ, ਪਰ ਗੁਰੂ ਨੂੰ ਕਿਤੇ ਮਨਾਉਣ ਦੀ ਜਾਚ ਆ ਜਾਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਲਾ ਪਾ ਕੇ ਬੇਨਤੀ ਕਰਦੇ ਨੇ ਕਿ ਹੇ ਮੇਰੇ ਰਾਮ ਜੀ, ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ